0: ਕਿੱਥੇ ਕਿੱਥੇ ਰੱਖਣ ਤੂੰ ਹੁੰਦ
1: ਕਿੱਥੀਆਂ ਬਾਣੀ ਕਿੱਥੀਆਂ ਬਾਣੀ ਕਿੱਥੇ ਪਾਸ ਰਹਿੰਦਾ
0: ਕਿੱਥੀਆਂ ਸੁਣਦੀ ਨਾਨਕ ਅੰਤ ਨ

ਵਾਹਿਗੁਰੂ ਸਾਹਿਬ ਜੀਓ ਰਹਿਰਾ ਸਾਹਿਬ ਹਰ ਯੁਗ ਯੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰਣਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ

ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ ਰਹਾਉ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿ।

ਹਰਿ ਗਾਵਨ ਤੁਧਨੂ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਧਨੂ ਚਿਤ ਗੁਪਤ ਲਿਖ ਜਾਣਨ

ਆਈ। ਜੇ ਸਭ ਮਿਲ ਕੇ ਆਖਣ ਪਾਹੇ, ਵਡਾ ਨਾ ਹੋਵੇ ਘਾਟ ਨਾ ਜਾਏ। ਨਾ ਉਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੈ ਭੋਗ। ਗੁਣ ਇਹੋ ਹੋਰ ਨਾਹੀ ਖੋਏ, ਨਾ ਕੋ ਹੋਵਾ ਨਾ ਕੋ ਹੋਏ। ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰੇ ਤੇ ਕਮ ਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੁਜਰੀ ਮਹਿਲਾ ਚੌਥਾ, ਹਰ ਕੇ ਜਨ ਸਤਿਗੁਰ

ਬਸ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਨ ਜੰਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤਸੰਗਤ ਜਿਤ ਹਰ ਰਸ ਪਾਇਆ।

ਆਲੋਕ ਸਤਬੰਧਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜ ਆਵੈ ਸਹਿ ਕੋਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖਿਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ ਸਭ ਨਿਧਾਨ

ਸੋਈ, ਤੁਧੇ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹਿ ਸੋ ਹੋਈ, ਤੁਧੇ ਆਪੇ ਸ੍ਰੇਸ਼ਟ ਸਭ ਉਪਾਏ ਜੀ, ਤੁਧੇ ਆਪੇ ਸਿਰਜ ਸਭ ਗੋਈ।

ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿੰਦੂ ਜਾ ਅਵਰ ਨਾ ਕੋਏ, ਤੂੰ ਕਰ ਕਰ ਵੇਖੈ ਜਾਣੇ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹਿਲਾ ਪਹਿਲਾ।

ਹੋਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ। ਕਹਿ ਨਾਨਕ ਸੱਚੇ ਸਾਹਿਬ, ਕਿਆ ਨਾਹੀ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰਸਾਨ

ਕਰੋ। ਵਾਜੀ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤਹਿ ਸੁਖ ਹੋਵਾ ਤਿਤ ਕਰ ਅਨਹਦ ਵਾਜੇ। ਆਨੰਦ ਸੁਣ।

ਤੇ ਪਵਿੱਤ ਸਤਿਗੁਰ ਰਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਮੁਦਾਵਣੀ ਮਹਲਾ ਪੰਜਵਾਂ।

ਨਾਉ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ। ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਥ ਦੇ, ਜਗ ਮੈਂ ਉੱਤਮ ਕਾਢੀਐ ਵਿਰਲੇ ਕੇਈ ਕੇ ਮਹਿਲਾ ਪੰਜਵਾਂ।

ਚਾਰ ਸਿੰਘ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਹਿਬਾਸ ਹੋਈ ਬਾਜੇ ਦਸਵੀਂ ਪ੍ਰਿਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਕਿਆ ਹੈ ਫਿਰ ਅੰਕਿਤ ਕੁਰਤੇ ਅਮਰਦਾਸ ਰਾਮਦਾਸ ਸੇਵੇ ਸਹਾਇ ਅਰਜਨ ਹਰਗੋਬਿੰਦ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਕ੍ਰਿਸ਼ਨ ਧਿਆਈ ਚ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੂੰ ਦਿਆਵਤਾ ਹੈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀ ਦੇ ਪੁੱਤਰ ਆਤਮਿਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਰਧਾਰ ਦਾ ਤਿਆਂਤਰ ਕੇ ਗਲਤ ਬੋਲੋ ਜੀ ਵਾਹਿਗੁਰੂ ਗਰੀਬਨ ਬਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਹੱਡੀਆਂ ਜਪੀਆਂ ਟੱਪੀਆਂ ਜਿਹਨਾਂ ਨਾਮ ਜਾ ਪਿਆ ਬਣ ਚੱਕਿਆ ਤੇ ਚਲਾਈ ਤੇ ਵਾਹੀ ਦੇਖ ਜਿਹੜ ਕੀਤਾ ਤੇ ਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਤਿਆਂਤਰ ਕੇ ਬੋਲੋ ਜੀ ਵਾਹਿਗੁਰੂ ਜਿਨ ਨਾ ਸਿੰਘਾਂ ਸਿੰਘਣੀਆਂ ਧਰਮ ਹੇ ਸੀ ਬੰਦ ਬੰਦ ਕਟਵਾਏ ਖੋਪੜੀਆਂ ਲਵਾਈਆਂ ਚਰਖੜੀਆਂ ਤੇ ਚੜੇ ਆ ਰਹੇ ਨਜ਼ਰ ਆਏ ਗਏ ਗੁਰਦੁਆਰੇ ਸੇਵਾ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਤਰੀਕੇ ਸਤਸੰਗ ਨਿਭਾਇਆ ਤੇ ਨਾ ਹੀ ਕਮਾਈ ਦਾ ਧਿਆਨ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਾਕਤਾਂ ਦਾ ਗੁਰਦੁਆਰੇ ਦਾ ਧਿਆਨ ਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਚਿਤ ਆਵਣ ਕਾ ਸਦਕਾ ਧਰਮ ਸੁੱਖ ਹੋਵੇ ਜਾਂ ਜਾਂ ਗੁਰੂ ਖਾਲਸਾ ਸਾਹਿਬ ਦਾ ਰੱਖਿਆ ਰਿਹਾ ਹੈ ਦੇਹ ਟੇਕ ਕੇ ਫਤਿਹ ਬਿਰਧ ਕੀ ਪਹਿਜ ਪੰਥ ਕੀ ਦੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਕਿਉਂਕਿ ਚੰਦੇ ਬੂੰਗੇ ਜੁਗਲ ਅਟਲ ਧਰਮ ਕਿਆ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਦ ਕੇ ਰੱਖੇ ਆਪ ਵਾਹਿਗੁਰੂ ਗੁਰੂ ਗਰੀਬ ਨਿਵਾਜ ਪੰਥ ਸਦਾ ਸ਼ਾਹੀ ਦਰਬਾਰ ਜੀਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪ ਜੇ ਪੰਥ ਨੂੰ ਛੋੜਿਆ ਗਿਆ ਰਚਨੇਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਲੋਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਉਤਾਰ ਜੀਓ ਦੋਏ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਣੇ ਰਾਸ ਹੇ ਗਰੀਬ ਨਿਵਾਜ ਜੀ ਆਪ ਦੇ ਚੰਨ ਕਾਲਾ ਚ ਅਰਦਾਸ ਨਹੀਂ ਉਤਾਰ ਜੀ ਆਪਦੀ ਬਖਸ਼ਿਸ਼ ਹੋਈ ਹੈ ਅੱਜ ਜਨੇ ਪਿੱਤਰ ਗੁਰਬਾਣੀ ਸੁਖਮਣੀ ਸਾਹਿਬ ਦੇ ਸੰਬੂਰ ਪਾਠ ਦਿੱਤਾ ਇਸ ਵੇਲੇ ਸਹਿਜਾ ਸਮਾਂ ਜਾਣ ਕੇ ਆਪਦੇ ਚੰਨਾ ਜ਼ੋਰਦਾਰ ਰਹਿ ਰਾਸ ਸਾਹਿਬ ਦੇ ਪਾਠ ਕੀਤੇ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜੀ ਹੋਈ ਬਾਣੀ ਸੋਟ ਕੇ ਸੱਚਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਇਨਸਾਨ ਦੀ ਵਾਰਤਾ ਕਰੋ ਜੀ ਅੱਗੋ ਤੋਂ ਸ਼ੋਰ ਤੇ ਪਿੱਤਰ ਬਾਣੀ ਚਾਰੀ ਮਨ ਬੁੱਧੀ ਬਖਸ਼ ਕਰੋ ਕਿ ਮੈਨੂੰ ਅੱਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦੱਤਾਂ ਵਿੱਚੋਂ ਪਿੱਤਰ ਕੜਾਬ ਸ਼ਾਹੀ ਦੇਗਾਂ ਤੇ ਹਰਦਾਰ ਆਪ ਜੀ ਭੋਗ ਲਾਓ ਸ਼ੀਤ ਪ੍ਰਸਾਦ ਸਾਧ ਸੰਗਤ ਦੀ ਰਸਨਾ ਲਾਇਕ ਹੋਏ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਆ ਕਰੋ ਜੀ ਕੀ ਕਿਰਪਾ ਕਰੋ ਆਪ ਦੀ ਬਖਸ਼ੀਆਂ ਦਾਤਾਂ ਦੇ ਡੰਗਰਾਂ ਚੁੱਟ ਸਵਾਰੀਆਂ ਪ੍ਰਵਾਨ ਕਰੋ ਕੀ ਅੱਜ ਆਪਦੇ ਚਰਨਾਂ ਸੇਵਾ ਕਰਦੇ ਸਾਰੇ ਪਹਿਲੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਦਗਿਰਾ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਈ ਪਾਲਤਾ ਕਰੋ ਗੁਰੂ ਜੀ ਸੱਚੇ ਪਾਤਸ਼ਾਹ ਜੀ ਆਪਦੇ ਚਰਨ ਕਰਨਾ ਚਾਹੁੰਦੇ ਡਰ ਕੇ ਸਿਹਦਾ ਭਾਈ ਪਰਮਜੀਤ ਸਿੰਘ ਦਿੱਲੀ ਵਾਲੇ ਦਾ ਤਾਰ ਪਿਤਾ ਜੀ ਦੇਰ ਉਲਟਾ ਵਾਸਤੇ ਬੇਨਤੀ ਕਰਦੇ ਆਪ ਚਰਨਾਂ ਦਾਸ ਬੇਨਤੀ ਕਰਨੀ ਕਿਰਪਾ ਕਰੋ ਬਖਸ਼ਿਸ਼ ਕਰੋ ਮਿਹਰ ਕਰਦੇ ਹਾਂ ਭਾਈ ਪਰਮਜੀਤ ਸਿੰਘ ਦਿੱਲੀ ਵਾਲੇ ਨੂੰ ਤੰਦਰੁਸਤੀ ਬਖਸ਼ੋ ਲੰਬੀ ਆਜ ਬਖਸ਼ੋ ਸਿੱਖੀ ਨਾਮ ਦੀ ਦਾਸ ਬਣਾ ਦਿੱਤਾ ਸੇਵਕਾਂ ਨੂੰ ਚਾਡਗਲਾ ਬਾਲਤਾ ਕਰੋ ਸੇਵਕਾਂ ਨੂੰ ਚਾਡਗਲਾ ਬਖਸ਼ਿਸ਼ ਕਰੋ ਜੀ ਗੁਰਦੀਪ ਨਿਵਾਸ ਆਪ ਦਰ ਕੇ ਸੇਵਾਦਾਰ ਭਾਈ ਗੌਰਵ ਸਿੰਘ ਵਿਰਕ ਕਾਲਜਾਂ ਦੀ ਸਫਲਤਾ ਵਾਸਤੇ ਬੇਨਤੀ ਕਰਦੇ ਅਰਦਾਸ ਬੇਨਤੀ ਕਰਨ ਦੀ ਕਿਰਪਾ ਦਿੱਤਾ ਬਖਸ਼ਿਸ਼ ਕਰੋ ਮਿਹਰ ਪ੍ਰਿਆਪ ਭਾਈ ਗੌਰਵ ਸਿੰਘ ਵਿਰਕ ਦੇ ਸਿਰ ਤੇ ਰੱਖੋ ਆਪਣੇ ਸੇਵਕਾਂ ਦੇ ਸਾਰੇ ਕਾਰਜ ਨਵੇਗਤਾ ਸਹਿਰ ਸੰਪੂਰਨ ਕਰੋ ਆਪਣੇ ਸੇਵਕਾਂ ਦੀ ਆਪ ਰਾਜ ਰੱਖੋ ਆਪਣੇ ਸੇਵਕਾਂ ਦੀ ਆਪ ਕਾਰਜ ਰਾਜ ਕਰੋ ਜੀ ਤਾਂ ਸਰਦਾਰ ਬਤਾਈ ਆਪ ਚੰਨ ਕਾਲ ਅਰਦਾਸ ਸਰਦਾਰ ਬਤਾਈ ਆਦਰ ਕਰ ਸਕਦਾ ਸਵਰਗਵਾਸੀ ਬੀਬੀ ਰਜਿੰਦਰ ਕੌਰ ਦੀ ਆਤਮਾ ਸ਼ਾਂਤੀ ਵਾਸਤੇ ਪਰਿਵਾਰ ਵੱਲੋਂ ਮਿਹਨਤ ਮੈਂ ਹਾਜ਼ਰ ਹੋਈ ਆਪ ਚੰਨੇ ਪ੍ਰਵਾਨ ਕਰੋ ਬਖਸ਼ਿਸ਼ ਗਰੀਬ ਨਿਵਾਜ ਜੀ ਬੀਬੀ ਰਜਿੰਦਰ ਕੌਰ ਤੋਂ ਇਸ ਮਾਲਰੋਗ ਦੀ ਯਾਤਰਾ ਕਰਦੇ ਹੋਈਆਂ ਭੁੱਲਾ ਚੁੱਕੇ ਮਾਹੀ ਮਗਦਤਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੋ ਉਹਨਾਂ ਦੀ ਆਤਮਾ ਨੂੰ ਗਰੀਬ ਨਿਵਾਜ ਆਪਣੇ ਚੰਨਾਂ ਨਿਵਾਜ ਬਖਸ਼ੋ ਠੰਡ ਬਖਸ਼ਿਸ਼ ਕਰਕੇ ਆਪਣੀ ਉਹਨਾਂ ਸੇਵਕਾਂ ਦੀ ਆਤਮਾ ਚੇ ਪਾਚੇ ਸਦਾ ਸੁੱਖ ਸ਼ਾਂਤੀ ਬਖਸ਼ਿਸ਼ ਕਰਨੀ ਕਿਸੇ ਪਰਿਵਾਰ ਨੂੰ ਪਾਣ ਵਾਲ ਤਾਜ ਬਖਸ਼ੋ ਪਰਿਵਾਰ ਸੁੱਖ ਰੱਖੋ ਤੀਰ ਦਵਾਜ ਬਖਸ਼ ਕੇ ਵਿੱਚ ਆਤਮਾ ਨੂੰ ਸ਼ਾਂਤੀ ਬਖਸ਼ੋ ਜੀ ਗੁਰੂ ਗ੍ਰੰਥ ਸਾਹਿਬ ਦਤਾਰ ਮਿਹਰ ਕਰੋ ਅੰਮ੍ਰਿਤ ਵੇ ਤੋਂ ਲੈ ਕੇ ਦਰ ਤੇ ਆਈਆਂ ਸਭ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਖਿਲਾਓ ਸੰਗਤਾਂ ਦਾ ਦਰ ਤੇ ਤਿੰਨ ਹੋਰ ਬੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਵੀ ਮਾਹੀ ਕਿਰਪਾ ਕਰੋ ਦੁਤਾਰ ਆਪ ਗੇਟ ਤੇ ਪਾਤਸ਼ਾਹ ਜੀ ਹੋ ਖਾਲਸਾ ਪੰਥ ਸਿੱਖ ਕੌਮ ਨੂੰ ਏਕ ਦਾ ਸਵਾਗ ਤੇ ਆਜ ਬਖਸ਼ੀ ਕਰਕੇ ਸਤ ਦੋਜ ਦਾਲ ਬਖਸ਼ੋ ਚੰਨਾ ਜੁੜ ਕੇ ਮਨ ਦਾ ਪਿਆਰ ਦਿੱਤਾਰ ਹਰ ਮੈਦਾਨ ਦੁਆਨ ਫਤਿਹ ਵਿੱਚ ਬਾਦਾ ਕਰੋ ਜੀ ਗੁਰੂ ਜੀ ਮਨਵਾ ਕਿਰਪਾ ਕਰੋ ਦੂਰ ਦੁਆਰੇ ਕਰਨ ਬੈਠੀਆਂ ਲਾਈਫ ਕਰਦਾ ਕਿ ਸਰਵਕਾਰੀ ਆ
ਸਾਰੇ ਸਿਰ ਨਿਹਾਲ ਜੀ ਭਗਵਾਨ ਚਲੋ ਘੜੀਆਂ ਲੈ ਕੇ ਲਾਓ ਤਾਰ ਆਪਣੀ ਕਿਰਪਾ ਕਰੀ ਸਕਦੇ ਉਹਨੂੰ ਬਖਸ਼ੇ ਨੇ ਚੰਗੇ ਤਾਰ ਦੇ ਚਰਨਾਂ ਧੰਨਵਾਦ ਕਰਦੇ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਨਾ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘ ਗੁਰਦਾਸ ਸਿੰਘ ਦਾ ਮਾਇਆ ਭੇਟਾ ਕਰ ਰਹੀ ਹੈ ਚਰਨਾਂ ਪ੍ਰਵਾਨ ਕਰੋ ਬਖਸ਼ਿਆ ਸਭ ਦੀਆਂ ਕਮਾਈਆਂ ਸਬਲ ਕਰੋ ਕਾਰਜ ਵਾਧ ਬਖਸ਼ ਸਭ ਸੰਗਤਾਂ ਦੀਆਂ ਸ਼ੁਭ ਕਾਮਨਾ ਵਾਸਤੇ ਮਤਲਬ ਪੂਰੀਆਂ ਕਰੋ ਜੀ ਤਾਰ ਮਿਹਰਾਂ ਕਰਿਆ ਸੇਵਾ ਪ੍ਰਵਾਨ ਕਰੋ ਪੁਨਤ ਕਮਾਈ ਬਖਸ਼ੋ ਪਵਿੱਤਰ ਹੁਕਮ ਨਾਮੀ ਬਖਸ਼ੇ ਕਰ ਦੁਬਰਾ ਅੱਜ ਦੇ ਸ਼ਾਮ ਦੇ ਕਥਾ ਕੀ ਦੁਆਰਾ ਹਮਤਾ ਵਾਸਤੇ ਆਗਾ ਬਖਸ਼ੋ ਰਹਿੰਦੇ ਘਾਸ ਵਾਰ ਕੇ ਚਰਨਾਂ ਤੁਰਾ ਦੀ ਬਣਾਓ ਸਹੀ ਪਿਆਰੇ ਮੇਰੇ ਜਿਹੜੇ ਵੀ ਆਪਦਾ ਨਾਮ ਜਿਹਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਅਗਿਆ ਭਾਈ ਅਕਾਲ ਕੀ ਤਵੀ ਚਲਾਇਓ ਸਭ ਸਿੱਖਣ ਗੁਰੂ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀਤੇ ਜੋ ਪ੍ਰਭ ਕੋ ਮਿਲ ਬੋਝ ਹੈ ਕੋਜ ਜਦ ਮੈਂ ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋਈ ਖਾਰ ਵੈਸਾ ਮਿਲੇਗੇ ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਦੋ ਤਰੇ ਪਾ ਜੋ ਸ਼ਰਦਾ ਕਰ ਸੇਵਦੇ ਗੁਰੂ ਪਾਰੇ ਉਤਾਰਨਾ ਖੰਡਾ ਜਾ ਕੇ ਹੱਥ ਮੈਂ

0: নিহাল সাত শ্রীকাল ওয়াহিগুরু জি কা খালসা ওয়াহিগুরু।
1: ਵਾਹਿਗੁਰੂ ਜੀ ਤੂੰ ਚੋ ਸੱਜਣ ਮੈਂਡਿਆ ਡੇਈ ਸਿਸ ਉਤਾਰ ਨੈਣ ਮਹੰਜੇ ਤਰਸਦੇ ਕਦ ਪੱਸੀ ਦੀਦਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਨ ਪਰ ਤੱਕ ਗੁਰੂ ਨਿਸਤਾਰੇ।

0: ਵਾਹਿਗੁਰੂ ਜੀ ਕੀ ਫਤਿਹ।
1: ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਰੇ ਬਖਸ਼ਿਸ਼ ਕੀਤੀ ਸੰਗਤਾਂ ਨੇ ਸ਼ਰਧਾ ਪਾਣ ਵਾਲੇ ਡਿੱਗੀ ਉੱਥੇ ਬੈਠ ਕੇ ਪਵਿੱਤਰ ਗੁਰਬਾਣੀ ਸੁਖਨੂ ਸਾਹਿਬ ਦੇ ਸੰਪੂਰਨ ਪਾਠ ਸਰਨ ਕੀਤੇ ਨੇ। ਪ੍ਰੰਤ ਸੰਧਿਆ ਸਮਾਂ ਜਾਣ ਕੇ ਸੋਧਾ ਰਾਸਤਾ ਦੇ ਪਾਠ ਸਰਨ ਕੀਤੇ ਹਨ, ਅਰਦਾਸਾਂ ਜੀ ਭਰੀਆਂ ਨੇ। ਮਹਾਰਾਜ ਬਖਸ਼ੇ ਪਿੱਤਰ ਨਾਮ ਸਰਨ ਕੀਤੇ ਸਾਧ ਸੰਗਤ ਜੀ, ਅੱਜ ਦਾ ਸਤਾ ਸਮਾਂ ਗੁਰੂ ਸਾਹਿਬਾਂ ਨੇ ਆਪ ਗੁਰੂ ਮੁਖਾਤਮਾ ਨੂੰ ਬਖਸ਼ਿਸ਼ ਕੀਤਾ ਹੈ। ਔਰ ਸਾਨੂੰ ਪਤਾ ਹੈ ਕਿ ਸ਼ਾਮਾ ਕੀ ਰਾਮ ਹੋ ਰਹੇ ਹਨ, ਜਿਸ ਨੂੰ ਸਿਹਤ ਪਹਿਲਾਂ ਕੀਰਤਨ ਕਰਨਗੇ ਭਾਈ ਪ੍ਰਤਪਾਲ ਸਿੰਘ ਸੀਰਾ ਜੀ ਦਾ ਜਥਾ ਠੀਕ 7 ਵਜੇ ਤੱਕ ਭਾਈ ਸਾਹਿਬ ਆਰਤੀ ਕੀ ਡਾਂਸ ਗੁਰਦੁਆਰਾ ਸਿੰਘ ਦਰਬਾਰਾ ਸਾਹਿਬ ਨਾਲ ਜੋੜਨ ਵਾਸਤੇ ਮਹਾਨ ਪ੍ਰਾਰਥਨਾ ਕਰਨਗੇ। ਸਤਿਰਾਜ ਸਾਹਿਬ ਨੇ ਕਥਾ ਕਰਨਗੇ। ਭਾਈ ਰਖਵਿੰਦਰ ਸਿੰਘ ਜੋ ਮਹਾਨ ਵਿਦਵਾਨ ਵੀ ਸਾਡੇ ਪਾਸ ਪਹੁੰਚੇ ਨੇ, ਉਹ ਹਰ ਰੋਜ਼ 1 ਮਹੀਨਾ ਕਥਾ ਕਰਨਗੇ। ਸਤ ਸਿੰਘ ਜੀ ਕੱਲ੍ਹ ਤੋਂ ਜੋ ਸਵੇਰ ਦੀ ਕਥਾ ਹੈ ਪਹਿਲੇ ਪੈਰ ਦੀ, ਉਹ ਮੁੱਖ ਵਾਰ ਕਥਾ ਕਰੇਗੀ, ਅਤੇ ਇਸ ਵੇਲੇ ਦੀ ਜੋ ਕਥਾ ਹਰ ਰੋਜ਼ 2 ਸਾਲ ਦੀ ਕਥਾ ਹੋਇਆ ਕਰੇਗੀ। ਉਹ ਇਸ ਸਮੇਂ ਦੇ ਮੁਤਾਬਕ ਸਤ ਸਿੰਘ ਜੁਗਲਾ ਦੀਆਂ ਪਾਠ ਕਿਰਪਾ ਕਰੋ। ਸਿੰਘ ਬੇਨਤੀ ਹੈ ਕਿ ਦੂਸਰਾ ਕੀਰਤਨ ਜਾਂ ਭਾਈ ਓਂਕਾਰ ਸਿੰਘ ਜੀ ਕਰਨਗੇ ਠੀਕ 8:30 ਵਜੇ ਤੱਕ। ਸੋ ਸਾਰੇ ਸੰਗਤਾਂ ਨੂੰ ਬੇਨਤੀ 8:30 ਤੋਂ ਮਾਰੇ ਨਿੱਘੇ ਆਨੰਦ ਮਾਣਦੇ ਹੋਇਆ ਅੱਜ ਦੇ ਸ਼ਾਮ ਸਾਰੇ ਕਥਾ ਨੂੰ ਸ਼ਰਨ ਕਰਕੇ ਜੀਵਨ ਦੀਆਂ ਘੜੀਆਂ ਸਫਲਾ ਕਰੋ। ਸਤਸੰਗਤ ਬੇਨਤੀ ਹੈ ਸਾਡੇ ਜੀ ਦੇਖ ਰਹੇ ਹੋ ਕਿ ਜੋ ਨਾਰ ਸਾਰ ਸਾਹੁਤ ਦੀਆਂ ਡਬਲ ਬਿਲਡਿੰਗਾਂ ਬਣ ਰਹੀਆਂ ਨੇ, ਬੇਅੰਤ ਮਾਇਆ ਲੱਗ ਰਹੀ ਹੈ ਸਤਸੰਗ ਜੀ, ਉਹਦੇ ਵਾਸਤੇ ਆਪਣੇ ਬੇਨਤੀ ਹੈ ਕਿ ਬੇਅੰਤ ਪਰਿਵਾਰਾਂ ਵੱਲੋਂ ਬੇਅੰਤ ਮਾਇਆ ਮਾੜਾ ਚਰਨਾਂ 'ਚ ਭੇਟਾ ਕੀਤੀ ਹੈ, ਵਡਭਾਗੀ ਹਨ ਜਿਨ੍ਹਾਂ ਤੱਕ ਮਾਇਆ ਸੇਵਾ ਨਹੀਂ ਕੀਤੀ, ਸਾਰੇ ਬੇਨਤੀ ਹੈ ਕਿ ਆਪਣਾ ਦਸਵੰਤ ਸਫਲ ਕਰਦੇ ਹੋਏ ਮਾਇਆ ਭੇਟਾ ਕਰਕੇ ਜ਼ਰੂਰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸੋ ਸਤਸੰਗ ਜੀ ਆਪਣੇ ਅੰਦਰ ਬੇਨਤੀ ਹੈ ਕਿ ਲੜੀਵਾਰ ਪਾਠ ਸਰਨ ਕਰ ਰਹੇ ਹੋ ਹਰ ਰੋਜ਼, ਆਪਣੇ ਅੰਦਰ ਬੇਨਤੀ ਹੈ ਕਿ ਬੇਅੰਤ ਪਰਿਵਾਰਾਂ ਵੱਲੋਂ ਘਰਾਂ 'ਚ ਲੜੀਵਾਰ ਸਹਿਜ ਪਾਠ ਆਪ ਕਰ ਰਹੇ ਨੇ। ਸਾਰੇ ਬੇਨਤੀ ਕਿ ਭਾਈ ਰਜਿੰਦਰ ਸਿੰਘ ਹੋਰਾਂ ਨਾਲ ਤੁਸੀਂ ਸੰਪਰਕ ਕਰਕੇ ਉਹਨਾਂ ਦੇ ਫੋਨ ਕਰਕੇ ਆਪਣਾ ਨਾਂ ਨੰਬਰ ਉਹਨੂੰ ਦੇ ਦਿਓ, ਤਾਂ ਕਿ ਸਮੇਂ ਸਿਰ ਜੋ ਵੀ ਤਬਦੀਲੀ ਹੋ, ਜੋ ਪ੍ਰੋਗਰਾਮ ਹੋ, ਤੁਹਾਨੂੰ ਟੈਲੀਫੋਨ ਕਰਕੇ ਉਹ ਨਾਲ ਸ਼ਾਮਲ ਕਰ ਸਕਣਗੇ। ਉਹਨਾਂ ਦਾ ਫੋਨ ਨੰਬਰ ਹੈ 4087124145। ਸਤਸੰਗ ਜੀ ਆਪਣੇ ਅੰਦਰ ਬੇਨਤੀ ਹੈ ਕਿ ਹੁਣ ਖਾਲਸਾ ਸਕੂਲ ਖੁੱਲ ਗਿਆ, ਸੋ ਜਿਨ੍ਹਾਂ ਜਿਨ੍ਹਾਂ ਆਪਣੇ ਬੱਚੇ ਦਾਖਲੇ ਕਰਾਏ, ਸਾਰੇ ਬੇਨਤੀ ਹੈ ਕਿ ਜ਼ਰੂਰ ਆਪਣੇ ਬੱਚੇ ਦਾਖਲ ਕਰਾਓ, ਪੰਜਾਬੀ ਪੜ੍ਹਾਓ, ਤਾਂ ਕਿ ਕੱਲ੍ਹ ਨੂੰ ਮਹਾਰਾਜ ਦੀ ਬਾਣੀ ਪੜ੍ਹ ਸਕਣ। ਤੋ ਇਹਨਾਂ ਬੱਚਿਆਂ ਅੱਜ ਦੇ ਸਮੇਂ ਵਿੱਚ ਇਹ ਬੜਾ ਜ਼ਰੂਰੀ ਹੈ ਕਿ ਹਰ ਬੱਚੇ ਨੂੰ ਬਾਣੀ ਪੜ੍ਹਨ ਵਾਸਤੇ ਜ਼ਰੂਰ ਤਿਆਰ ਕਰਨਾ ਸਾਡਾ ਫਰਜ਼ ਬਣਦਾ ਹੈ। ਔਰ ਸਾਡੇ ਬੇਨਤੀ ਹੈ ਕਿ 31 ਸਤੰਬਰ ਤੋਂ ਲੈ ਕੇ 27 ਸਤੰਬਰ ਤੱਕ ਜਿਹੜੀ ਸਾਹਿਬ ਦੀ ਕਥਾ ਕਰਨਗੇ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ, ਸੁਸ਼ਾਤ ਸਿੰਘ ਜੀ 2 ਸਤੰਬਰ ਤੋਂ ਲੈ ਕੇ 7 ਤੱਕ ਕੀਰਤਨ ਕਰਨਗੇ ਭਾਈ ਸਾਹਿਬ ਭਾਈ ਗੁਰਮੇਜ ਸਿੰਘ ਜੀ ਹੁਰੀਆ ਕੀ ਦਰਬਾਰ ਸਾਹਿਬ ਵਾਲੇ। ਸਾਰੇ ਸਿੰਘ ਨੂੰ ਬੇਨਤੀ ਹੈ ਇਹਨਾਂ ਸਮੇਂ ਜ਼ਰੂਰ ਪਹੁੰਚਗੇ, ਗੁਰੂ ਖੁਸ਼ੀਆਂ ਪ੍ਰਾਪਤ ਕਰੋ। ਸਤਸੰਗ ਜੀ ਆਪਣੇ ਨੂੰ ਬੇਨਤੀ ਹੈ ਕਿ 11, 12, 13 ਸਤੰਬਰ ਨੂੰ 31 ਲੱਖਾਂ ਦਾ ਕੀਰਤਨ ਦਰਬਾਰ ਹੋ ਰਿਹਾ, ਉਹ ਜ਼ਰੂਰ ਹਾਜ਼ਰੀਆਂ ਪਰ ਦਰਬਾਰ ਰਾਵ ਠੰਡ ਕਿਰਪਾ ਕਰੋ ਦਤਾਰ। ਸੋ 12 ਸਤੰਬਰ ਨੂੰ ਹੈ ਪਹਿਲਾ ਪ੍ਰਕਾਸ਼ ਸਾਹਿਬ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ। ਸੋ ਸਾਰੇ ਸਿੰਘ ਨੇ ਬੇਨਤੀ ਹੈ ਪਹੁੰਚੋ, ਗੁਰੂ ਸਾਹਿਬਾਂ ਨੇ ਸਾਡੇ ਵਾਸਤੇ ਮਹਾਨ ਇੱਕ ਅਨੁਦਾਤ ਬਖਸ਼ਿਸ਼ ਕੀਤੀ ਹੈ, ਉਹਦੇ ਵਾਸਤੇ ਅਸੀਂ ਧੰਨਵਾਦ ਕਰਦੇ ਹਾਂ ਸਾਰੀ ਸੰਗਤਾਂ। ਜ਼ਰੂਰ 12 ਤਰੀਕ ਨੂੰ ਮਾਰੇ ਚਰਨੇ ਹਾਜ਼ਰੀ ਭਰ ਕੇ ਗੁਰਦੇਵ ਬਖਸ਼ੇ ਦਾ ਧੰਨਵਾਦ ਕਰੀਏ, ਔਰ ਸਤਿ ਸ੍ਰੀ ਭਾਈ ਸਾਹਿਬ ਤਿਆਰ ਕੇ ਜਮ ਕਰਕੇ ਸ਼ਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਹੁਣ ਸਮਾਂ ਹੋਇਆ ਹੈ ਕਥਾ ਦਾ। ਕਥਾ ਕਰਨਗੇ ਗਿਆਨੀ ਲਖਵਿੰਦਰ ਸਿੰਘ ਜੀ ਖਾਲਸਾ। ਆਪ ਜੀ ਬੜੇ ਪਿਆਰ ਨਾਲ, ਸ਼ਰਧਾ ਨਾਲ, ਭਾਵਨਾ ਨਾਲ ਸਰਵਣ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਅਗੰਮ ਅਪਾਰ ਅਨੰਤ ਗੁਰ

ਆਪੀ ਸਨ ਪਰੇ ਹਰ ਦੁਆਰ ਮਤ ਨਿਰਗੁਣ ਹਮ ਮਿਲੈ ਕਵਹੂੰ ਆਪਣੀ ਕਿਰਪਾ ਧਾਰ ਰਹਾਉ ਹਮਰੇ ਅਵਗੁਣ ਬਹੁਤ ਬਹੁਤ ਹੈ ਬਹੁ ਬਾਰ ਬਾਰ ਹਰ ਗਣਤ ਨ ਆਵੈ ਤੂੰ ਗੁਣਵੰਤਾ ਹਰ ਹਰ ਦਇਆਲ ਹਰ ਆਪੇ ਬਖਸ਼ ਲਹੇ ਹਰ ਭਾਵੈ ਹਮੇ ਅਪਰਾਧੀ ਰਾਖੇ ਗੁਰਸੰਗਤੀ ਉਪਦੇਸ਼ ਦਿਓ ਹਰ ਨਾਮ ਛੁਡਾਵੈ ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ ਜਬ ਗੁਰ ਬੋਲੇ ਤਾਂ ਬਿਸਮ ਹੋਏ ਜਾਏ ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ ਜੈਸੇ ਹਮ ਸਤਿਗੁਰ ਰਾਖ ਲੀਏ ਛੁਡਾਏ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰ ਪੰਗਤ ਮੇਰਾ ਸਖਾ ਸਿਖਾਏ ਜੋ ਹਮਾਰੀ ਬਿਦ ਹੋਤੀ ਮੇਰੇ ਸਤਿਗੁਰਾ ਸਾਬਿਦ ਤੁਮ ਹਰ ਜਾਣ ਹੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਚੰਨ ਕੇਰਾ ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪੇ ਹਰ ਕੀ ਵਡਿਆਈ ਹੋ ਆਖ ਨਾ ਸਕਾਂ ਹੋ ਮੂਰਖ ਮੁਗਦਨੀ ਜਾਣ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ ਸਰਨਾਗਤ ਪਿਆ ਅਜਾਣ ਗੁਰੂ ਰੂਪ ਗੁਰੂ ਕੀ ਸਾਚੀ ਨਿਵਾਚੀ ਸਾਧ ਸੰਗਤ ਅੰਮ੍ਰਿਤ ਤੇ ਦਾਤੇ ਸਰਬੰਸ ਤਾਨੀ ਸਹਿਬੇ ਕਮਾਲ ਮਰਦੇ ਕਾਮਲ ਫਰਦੇ ਆਲਮ ਸਾਹਿਬ ਉਲ ਫਰਦੋਸ਼ ਮਰਦਾਨੇ ਹੱਕ ਹਾਕੇ ਕਿਬਰੀਆ ਵਾਲੀਏ ਦੋ ਜਹਾਨ ਪੰਥ ਤੇ ਵਾਲੀ ਮਨੁੱਖਤਾ ਦੇ ਰਹਿਬਰ ਰੂਹਾਨੀਅਤ ਤੇ ਸਾਗਰ ਵਾਹਿਬੁਲ ਵਹਾਬ ਫਤਿਹ ਹਰਬਾਬ ਆਲਮ ਉਲ ਅਸਤਾਰ ਅਬਰੇ ਰਹਿਮਤਬਾਰ ਕਲਗੀਧਰ ਪਾਤਸ਼ਾਹ ਦਸ਼ਮੇਸ਼ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਉਹਦੀ ਖਾਲਸੇ ਨੂੰ ਬਖਸ਼ੀ ਹੋਈ ਫਤਿਹ ਹਰ ਇੱਕ ਮਾਈ ਭਾਈ ਸਤਿਗੁਰ ਸਾਹਿਬ ਜੀ ਨੂੰ ਸੀਸ ਝੁਕਾ ਕੇ ਦੋਵੇਂ ਹੱਥ ਜੋੜ ਕੇ ਬੜੇ ਪਿਆਰ ਨਾਲ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਵੱਡਿਆਂ ਭਾਗਾਂ ਵਾਲੇ ਹੋਏ ਜੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਹਾਜ਼ਰੀਆਂ ਭਰ ਕੇ ਜਿਹੜੀਆਂ ਵੱਡੀਆਂ ਬਖਸ਼ਿਸ਼ਾਂ
ਜਿੱਡੀਆਂ ਵੱਡੀਆਂ ਰਹਿਮਤਾਂ ਜਾਹਰ ਪੀਰ ਜਗਤ ਗੁਰ ਬਾਬਾ ਦੀਨ ਦੁਨੀਆਂ ਦੇ ਵਾਲੀ ਸਿੱਖ ਧਰਮ ਦੇ ਬਾਨੀ ਇਲਾਹੀ ਜੋਤ ਨਿਰੰਕਾਰ ਸਵਰੂਪ ਧੰਨ ਧੰਨ ਆਦਿ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਨੇ ਇਸ ਦੁਨੀਆਂ ਦੇ ਉੱਤੇ ਕੀਤੀਆਂ, ਕਿਸੇ ਪੀਰ ਪੈਗੰਬਰ ਨੇ, ਕਿਸੇ ਰਿਸ਼ੀ ਮੁਨੀ ਨੇ, ਕਿਸੇ ਅਵਤਾਰ ਨੇ, ਉਹ ਬਖਸ਼ਿਸ਼ਾਂ ਇਸ ਸੰਸਾਰ ਤੇ ਨਹੀਂ ਕੀਤੀਆਂ, ਕਿਉਂਕਿ ਜਦੋਂ ਉਹਨਾਂ ਦਾ ਸਿਧਾਂਤ ਪੜਿਆ ਜਾਵੇ ਜੋ ਕੁਛ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਲੈ ਕੇ ਆਏ ਉਹਨਾਂ ਦੇ ਕੋਲ ਉਹ ਹੈ ਨਹੀਂ ਸੀ। ਇਸਲਾਮ ਦੀ ਦੁਨੀਆਂ ਵਿੱਚ ਉਹ ਸਭ ਤੋਂ ਆਖਰੀ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਨੂੰ ਮੰਨਦੇ ਹੈ। ਇਸਲਾਮ ਦਾ ਸਿਧਾਂਤ ਕਹਿੰਦਾ ਹੈ ਕਿ ਉਹਨਾਂ ਕੋਲੇ ਮੁਅੱਜ਼ਾ ਸੀਗਾ, ਇਦੋਂ ਅੱਗੇ ਉਹ ਨਹੀਂ ਜਾਂਦੇ। ਉਹਨਾਂ ਤੋਂ ਬਾਅਦ ਉਹ ਵਲੀ ਨੂੰ ਮੰਨਦੇ ਆ ਕਿ ਵਲੀ ਦੇ ਕੋਲ ਕਰਾਮਾਤ ਹੈ, ਉਸ ਤੋਂ ਬਾਅਦ ਫਕੀਰ ਦੇ ਕੋਲੇ ਮਨਾਓ ਤੇ ਉਸ ਤੋਂ ਬਾਅਦ ਇਸਤਰਾਜ ਹੈ। ਦੂਜੇ ਪਾਸੇ ਰਿਸ਼ੀ ਮੁਨੀ ਅਵਤਾਰ ਉਹਨਾਂ ਦੀਆਂ ਪੋਥੀਆਂ ਦੇ ਮੁਤਾਬਕ ਉਹਨਾਂ ਦੇ ਕੋਲ ਰਿਧੀਆਂ ਸਿੱਧੀਆਂ ਤੇ ਨਿਧੀਆਂ ਨੇ, ਲੇਕਿਨ ਨਾਮ ਦੇ ਦਾਤੇ ਜਿਹੜੇ ਨਹੀਂ ਹੈਗੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਤੋਂ ਦਰਗਾਹ ਤੋਂ ਨਾਮ ਦੀ ਇਲਾਹੀ ਬਖਸ਼ਿਸ਼ ਲੈ ਕੇ ਆਏ ਜੋ ਕਿਸੇ ਵੀ ਪੀਰ ਪੈਗੰਬਰ ਨੇ ਰਿਸ਼ੀ ਮੁਨੀ ਨੇ ਆ ਕੇ ਉਹਨਾਂ ਨੂੰ ਆਉਣ ਵਾਲਿਆਂ ਨੂੰ ਨਾਮ ਦੀਆਂ ਬਖਸ਼ਿਸ਼ਾਂ ਨਹੀਂ ਕੀਤੀਆਂ, ਲੇਕਿਨ ਸਤਿਗੁਰ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਇਲਾਹੀ ਬਖਸ਼ਿਸ਼ ਨਾਮ ਦੀ ਲੈ ਕੇ ਆਏ। ਜਦੋਂ ਸਿੱਧਾ ਨੇ ਪੁੱਛਣਾ ਕੀਤਾ ਸੀ ਕਿ ਤੁਸੀਂ ਐਂ ਬੈਠੇ ਹੋਏ ਬੜੇ ਬੇਫਿਕਰ ਹੋ ਕੇ, ਤੁਹਾਡੇ ਕੋਲ ਕੀ ਏ? ਬਾਬਾ ਬੋਲੇ ਨਾਥ ਜੀ, ਗੁਰੂ ਨਾਨਕ ਸਾਹਿਬ ਨੇ ਆਪਣੇ ਮੁਖ ਤੋਂ ਕਿਹਾ, ਮੈਂ ਤੁਹਾਨੂੰ ਸੱਚ ਸੁਣਾ ਰਿਹਾ ਵੀ ਸਾਡੇ ਕੋਲ ਬਾਝੋਂ ਸੱਚੇ ਨਾਮ ਦੇ ਹੋਰ ਕਰਾਮਾਤ ਅਸਾਂ ਇੱਥੇ ਨਹੀਂ, ਸਾਡੇ ਕੋਲ ਨਾਮ ਹੈ। ਨਾਮ ਦੇ ਵਿੱਚ ਮੁਅੱਜ਼ਿਆਂ ਦੇ ਸਮੁੰਦਰ ਪਏ ਨੇ, ਨਾਮ ਦੇ ਵਿੱਚ ਸਮੁੰਦਰਾਂ ਦੇ ਸਮੁੰਦਰ ਕਰਾਮਾਤਾਂ ਦੇ ਪਏ ਨੇ, ਨਾਮ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਵੀ ਕੀ ਕੁਛ ਪਿਆ ਹੈ। ਰਿਸ਼ੀਆਂ ਮੁਨੀਆਂ ਦੇ ਝਗੜੇ ਜਿਹੜੇ ਆ ਕਿਸੇ ਦੇ ਕਾਮ ਤੇਣ ਗਊ ਪਿੱਛੇ ਨੇ, ਕਿਸੇ ਦੇ ਪਾਰ ਜਾਤ ਰੁੱਖ ਦੇ ਪਿੱਛੇ ਨੇ, ਔਰ ਉਹਨਾਂ ਦਾ ਸਿਧਾਂਤ ਕਹਿੰਦਾ ਹੈ ਕਿ ਜਦੋਂ ਇਹ ਚੀਜ਼ਾਂ ਹੁੰਦੀਆਂ ਨੇ ਤੁਹਾਡੇ ਮਨ ਦੀਆਂ ਕੁਛ ਵਸਤੂਆਂ ਤੁਹਾਨੂੰ ਦੇ ਸਕਦੀਆਂ ਨੇ, ਲੇਕਿਨ ਤੁਹਾਡਾ ਪਰਮੇਸ਼ਰ ਨਾਲ ਮਿਲਾਪ ਨਹੀਂ ਕਰਾ ਸਕਦੀਆਂ। ਤੂਬਾ ਏ ਸਾਇਆ ਮੁਰਾਦ ਜਾਬੀ, ਤੁਸੀਂ ਪਾਰ ਜਾਤ ਕਾਨ ਤੇ ਨਿਧੀਆਂ ਸਿੱਧੀਆਂ ਦੀ ਸ਼ਰਨ ਵਿੱਚ ਜਾਓ, ਤੁਹਾਨੂੰ ਕੁਛ ਮੁਰਾਦਾਂ ਹਾਸਲ ਹੋ ਸਕਦੀਆਂ, ਲੇਕਿਨ ਮਰਦਾਨੇ ਹੱਕ ਖੁਦਾ ਜਾਬੀ, ਜਦੋਂ ਤੁਸੀਂ ਮਰਦਾਨੇ ਹੱਕ ਦੀ ਸ਼ਰਨ ਤਾਂ ਆਉਂਦਾ ਜੋ ਉਹ ਤੁਹਾਨੂੰ ਖੁਦਾ ਮਿਲਾ ਦਿੰਦਾ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ
ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਵਾਸਤੇ ਇਹ ਵਿਸ਼ੇਸ਼ਣ ਵਰਤਿਆ ਗਿਆ ਹੈ ਮਰਦ ਅਗੰਬੜਾ। ਔਰ ਇਹ ਵੀ ਸਤਿਗੁਰ ਸਾਹਿਬ ਜੀ ਨੇ ਫਰਮਾਇਆ ਹੈ ਕਿ ਜੋ ਇਹ ਮਰਦਾਨੇ ਹੱਕ ਸੀ ਸਮੇਂ ਸਮੇਂ ਤੇ ਇਹਦਾ ਸੇਵਕ ਹੋਰ ਵੀ ਉੱਠ ਸੀ ਮਰਦ ਕਾ ਚੇਲਾ, ਇਹਨਾਂ ਦੇ ਸੇਵਕ ਮਰਦ ਹੋ ਕੇ ਉੱਠਣਗੇ। ਲੇਕਿਨ ਮਰਦ ਕਿਵੇਂ ਹੋਣਗੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਦੀ ਸਰਨ ਵਿੱਚ ਆਉਣਗੇ। ਸਤਿਗੁਰਾਂ ਦੀ ਇਲਾਹੀ ਬਾਣੀ ਦਾ ਫੁਰਮਾਨ ਹੈ, ਜਾਨੀ ਸੰਤ ਕੀ ਮਿੱਤਰਾਈ। ਕੋਈ ਦੁਹਰਾਵਾਂ ਨਹੀਂ ਕਿ ਗੁਰਬਾਣੀ ਦੇ ਵਿੱਚ ਐਸੀਆਂ ਪੰਕਤੀਆਂ ਨੇ ਜਿਨ੍ਹਾਂ ਤੇ ਵਿਆਕਰਨ ਵੀ ਲਾਗੂ ਨਹੀਂ ਹੁੰਦੀ, ਲੇਕਿਨ ਫਿਰ ਵੀ ਵਿਆਕਰਨ ਨੂੰ ਛੱਡਿਆ ਨਹੀਂ ਜਾ ਸਕਦਾ। ਔਰ ਵਿਆਕਰਨ ਹੈ ਕੀ ਹੈ ਕਿ ਗੁਰਬਾਣੀ ਦੇ ਨਿਯਮ, ਗੁਰਬਾਣੀ ਵਿਆਕਰਨ ਨੂੰ ਪੰਜਾਬੀ ਵਿਆਕਰਨ ਨਾਲ ਵੀ ਜੋੜ ਕੇ ਨਹੀਂ ਵੇਖਿਆ ਜਾ ਸਕਦਾ। ਪੰਜਾਬੀ ਲਿਖਣ ਵਾਲਿਆਂ ਨੇ ਜਦੋਂ ਪੰਜਾਬੀ ਦੀ ਇੱਕ ਸਤਰ ਪੂਰੀ ਹੁੰਦੀ ਹੈ ਤੇ ਉਹਨੂੰ ਇੱਕ ਡੰਡੀ ਲਾ ਕੇ ਪੂਰੀ ਕਰਦੇ ਆ। ਜਦੋਂ ਸਤਿਗੁਰ ਸਾਹਿਬ ਜੀ ਨੇ ਇਲਾਹੀ ਬਾਣੀ ਦੀ ਬਖਸ਼ਿਸ਼ ਕੀਤੀ ਜਿੱਥੇ ਪੰਕਤੀ ਸੰਪੂਰਨ ਹੁੰਦੀ ਸੀ ਦੋ ਡੰਡੀਆਂ ਲਾਤੀਆਂ, ਉਹਦਾ ਮਤਲਬ ਇਹ ਸੀ ਕਿ ਜੋ ਦੁਨੀਆਂ ਦੇ ਵਿੱਚ ਪੰਜਾਬੀ ਬੋਲੀ ਦੀ ਵਿਆਕਰਨ ਬਣਾਏਗੀ ਕਿਸੇ ਉਹਦੇ ਤੱਕ ਸੀਮਤ ਨਾ ਕਰ ਦੇਵੇ। ਸਤਿਗੁਰੂ ਸਾਹਿਬ ਜੀ ਨੇ ਇਲਾਹੀ ਬਾਣੀ ਦੇ ਵਿੱਚ ਸੰਤ ਸ਼ਬਦ ਪਰਮੇਸ਼ਰ ਵਾਸਤੇ, ਸੰਤ ਸ਼ਬਦ ਗੁਰੂ ਵਾਸਤੇ, ਸੰਤ ਸ਼ਬਦ ਜੋ ਉਸ ਅਵਸਥਾ ਚ ਵਿਸ਼ੇਸ਼ ਬਖਸ਼ਾਂ ਪਾ ਕੇ ਪਹੁੰਚਿਆ ਉਹਦੇ ਵਾਸਤੇ, ਸੰਤ ਸ਼ਬਦ ਗੁਰੂ ਕੀ ਸੰਗਤ ਗੁਰਮੁਖ ਪਿਆਰਿਆਂ ਵਾਸਤੇ। ਇੱਥੇ ਸਤਿਗੁਰੂ ਸਾਹਿਬ ਜੀ ਨੇ ਜਾਨੀ ਸੰਤ ਕੀ ਮਿੱਤਰਾਈ ਤੱਤਾ ਜਿਹੜਾ ਨਾ ਮੁਕਤਾ ਹੈ, ਗੁਰਬਾਣੀ ਦੇ ਨਿਯਮ ਅਨੁਸਾਰ ਜੋ ਤੱਤਾ ਮੁਕਤਾ ਹੋਵੇ ਸੰਤ ਦਾ ਅੱਗੇ ਕੀ ਹੋਵੇ ਤੇ ਸੰਤ ਦੇ ਅਰਥ ਗੁਰੂ ਬਣਦੇ ਆ। ਇਸ ਪੰਕਤੀ ਦੇ ਸਿਧਾਂਤਕ ਤੌਰ ਤੇ ਅਰਥ ਇਹ ਬਣਦੇ ਆ, ਜਾਨੀ ਸੰਤ ਕੀ ਮਿੱਤਰਾਈ, ਕਿ ਗੁਰੂ ਦੇ ਨਾਲ ਜੋ ਮਿੱਤਰਤਾ ਕੀਤੀ, ਗੁਰੂ ਨੇ ਬਖਸ਼ਿਸ਼ ਕੀਤੀ, ਉਸ ਬਖਸ਼ਿਸ਼ ਦੇ ਵਿੱਚੋਂ ਪਤਾ ਲੱਗਾ, ਗਿਆਨ ਹੋਇਆ ਵੀ ਗੁਰੂ ਨਾਲ ਮਿੱਤਰਤਾ ਪਾਉਣ ਦੇ ਨਾਲ ਮੈਨੂੰ ਕੀ ਕੁਛ ਪ੍ਰਾਪਤ ਹੋਇਆ। ਗੁਰੂ ਨੇ ਉਹ ਦਾਤ ਬਖਸ਼ੀ ਗੁਰੂ ਨਾਲ ਮਿੱਤਰਤਾ ਕਰਨ ਵਾਲੇ ਨੂੰ ਕਿ ਜਿਹੜੀ ਗੁਰੂ ਕੋਲ ਆਪ ਕੋਲ ਸਭ ਤੋਂ ਵੱਡੀ ਸੀ, ਨਾਮ ਕਰ ਕਿਰਪਾ ਦੀਨੋ ਹਰ ਨਾਮ ਪੂਰਬ ਸੰਯੋਗ ਮਿਲਾਈ। ਅਸੀਂ ਗੁਰੂ ਨਾਨਕ ਸਾਹਿਬ ਕੋਲ ਆਏ, ਗੁਰੂ ਨਾਨਕ ਸਾਹਿਬ ਨੇ ਇਹ ਨਹੀਂ ਕਿਹਾ ਵੀ ਆ ਮੈਂ ਤੈਨੂੰ ਰਿਧੀਆਂ ਦੇ ਦਿਆਂ, ਸਿੱਧੀਆਂ ਦੇ ਦਿਆਂ, ਨਿਧੀਆਂ ਦੇ ਦਿਆਂ, ਬਲਕਿ ਆਖਿਆ ਕਿ ਇਹਦੀ ਚਾਹਣਾ ਹੀ ਨਾ ਰੱਖੀ ਤੇ ਬਹੁਤ ਛੋਟੀ ਚੀਜ਼ ਹੈ। ਇੱਥੇ ਤੱਕ ਕਿ ਗੁਰੂ ਨਾਨਕ ਦਾ ਸਿੱਖ ਚਾਰ ਪਦਾਰਥਾਂ ਦੀ ਆਸ ਵੀ ਨਹੀਂ ਰੱਖਦਾ। ਚਾਰ ਪਦਾਰਥ ਆਖੀਆਂ ਸਤਿਗੁਰ ਦੇ ਨਾ ਗੁਰਸਿੱਖ ਮੰਗੇ। ਗੁਰੂ ਕਹਿੰਦਾ ਮੈਂ ਆ ਤੈਨੂੰ ਉਹ ਦਾਤ ਦਿਆਂਗਾ ਜਦੋਂ ਤੂੰ ਗੁਰੂ ਨਾਨਕ ਦੀ ਸ਼ਰਨ ਵਿੱਚ ਆਏਗਾ, ਜਿਹਦੇ ਵਿੱਚੋਂ ਬਿਆਨ ਨਹੀਂ ਕੀਤਾ ਜਾਏਗਾ। ਇਹ ਨਾਮ ਤੇਰਾ ਜਿਹੜਾ ਸੰਯੋਗ ਹੈ ਨਾ, ਜਾਂ ਤੇਰਾ ਪਹਿਲਾ ਸੰਯੋਗ ਹੈ। ਅਸੀਂ ਕਈ ਵਾਰੀ ਪੂਰਵ ਸ਼ਬਦ ਦੇ ਅਰਥ ਇੱਕ ਥਾਂ ਤੇ ਕਰ ਦਿੰਦੇ ਹਾਂ, ਲੇਕਿਨ ਪੂਰਵ ਸ਼ਬਦ ਦੇ ਅਰਥ ਇੱਕ ਹੋਰ ਅੱਗੇ ਨਹੀਂ ਕੀਤੇ ਜਾ ਸਕਦੇ। ਪੂਰਵ ਸੰਯੋਗ ਮਿਲਾਈ,
ਪੂਰਬ ਦੇ ਅਰਥ ਜੋ ਇੱਥੇ ਨੇ ਇੱਕ ਸਤਿਗੁਰ ਸਾਹਿਬ ਜੀ ਦਾ ਹੋਰ ਪਾਵਨ ਪੰਕਤੀ ਆਪ ਦੇ ਨਾਲ ਸਾਂਝ ਮੇਰੇ ਮਨ ਗੁਰਮੁਖ ਨਾਮ ਧਿਆਏ ਹੇ ਮਨਾ ਗੁਰਮੁਖ ਨਾਮ ਗੁਰੂ ਦੇ ਕੋਲੋਂ ਦੀਖਿਆ ਲੈ ਗਏ ਤੁਰ ਕਰਤੇ ਹਰ ਪਵ ਲਿਖਿਆ ਗੁਰੂ ਨੇ ਧੁਰੋਂ ਪਹਿਲਾਂ ਲਿਖ ਕੇ ਭੇਜਿਆ ਧੁਰ ਕਰਤੇ ਪੂਰਬ ਲਿਖਿਆ ਤਿਨਾ ਗੁਰਮਤ ਨਾਮ ਸਮਾਏ ਉਹਨੇ ਪਹਿਲਾਂ ਲਿਖਿਆ ਵੀ ਤੇਰੇ ਹਿਰਦੇ ਚ ਨਾਮ ਤਾਂ ਸਮਾਉਣਾ ਹੈ ਜੇ ਤੂੰ ਗੁਰੂ ਕੋਲ ਆਏ ਗੁਰੂ ਕੋਲੋਂ ਨਾਮ ਲਿਆ ਗੁਰੂ ਕੋਲ ਨਾਮ ਲਵੇ ਬਿਨਾ ਤੂੰ ਨਾਮ ਜਪੇਗਾ ਤੈਨੂੰ ਕੁਛ ਦੁਨੀਆਂ ਦੀਆਂ ਵਸਤੂਆਂ ਪ੍ਰਾਪਤ ਹੋ ਜਾਣਗੀਆਂ ਪਰ ਆਖੇ ਹਿਰਦੇ ਚ ਨਾਮ ਵਾਸਤੇ ਇਹ ਨਹੀਂ ਹੋ ਸਕਦਾ ਪੂਰਬ ਸੰਯੋਗ ਜਿਹੜਾ ਸਾਡਾ ਪਹਿਲਾਂ ਉਸ ਵਾਹਿਗੁਰੂ ਕੋਲੋਂ ਇਹੀ ਵਿਛੜੇ ਹੋਏ ਹਾਂ ਜਦੋਂ ਕੋਈ ਸਿੱਖ ਚੜ੍ਹਾਈ ਕਰਦੇ ਆਪਾਂ ਇਹ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਇਸ ਵਿਛੜੀ ਹੋਈ ਰੂਹ ਨੂੰ ਮਿਲਾਪ ਬਖਸ਼ਿਓ ਵਿਛੋੜੇ ਦਾ ਅਰਥ ਇਹ ਹੈ ਕਿ ਪਹਿਲਾਂ ਸਾਡਾ ਮਿਲਾਪ ਕਿਤੇ ਹੋਇਆ ਹੀ ਮਿਲੇ ਹੋਏ ਹਾਂ ਤੇ ਵਿਛੜ ਗਏ ਹਾਂ ਉਸ ਪਰਮੇਸ਼ਰ ਦੇ ਨਾਲ ਸਾਹਿਬ ਜੀ ਕਹਿੰਦੇ ਤੈਨੂੰ ਉਹ ਮਿਲਾ ਸਕਦਾ ਹੈ ਤੇ ਕੇਵਲ ਗੁਰੂ ਜਿੱਥੋਂ ਤੂੰ ਵਿਛੜਿਆ ਹੋਇਆ ਤੇ ਗੁਰੂ ਦੇ ਨਾਲ ਜਦੋਂ ਆ ਕੇ ਮਿੱਤਰਤਾ ਕਰੇਗਾ ਜਾਨੀ ਸੰਤ ਕੀ ਮਿੱਤਰਾਈ ਕਰ ਕਿਰਪਾ ਦੀਨੋ ਹਰਨਾਮਾ ਪੂਰਬ ਸੰਯੋਗ ਮਿਲਾਈ ਜਿਹੜਾ ਤੇ ਪਹਿਲਾ ਸੰਯੋਗ ਸੀ ਨਾ ਤੈਨੂੰ ਉਸ ਪਰਮੇਸ਼ਰ ਦੇ ਨਾਲ ਮਿਲਾਤਾ ਜਦੋਂ ਪਰਮੇਸ਼ਰ ਨਾਲ ਮਿਲ ਗਿਆ ਉਦੋਂ ਦੁੱਖ ਨਹੀਂ ਵਿਆਪ ਸਕਦਾ ਦੁੱਖ ਦੇਣਾ ਹੋਰ ਗੱਲ ਹੈ ਕੋਈ ਦੁੱਖ ਦੇਣ ਨੂੰ ਆ ਸਕਦਾ ਹੈ ਪਰ ਦੁੱਖ ਵਿਆਪ ਨਹੀਂ ਸਕਦਾ ਜਦੋਂ ਇਸ ਰਸਤੇ ਤੁਰੋਗੇ ਤੁਹਾਨੂੰ ਇਹੋ ਜਿਹੇ ਮਿਲਣਗੇ ਜਿਨ੍ਹਾਂ ਨੂੰ ਦੁੱਖ ਦੇਣ ਵਾਲੇ ਹੋਣਗੇ ਲੇਕਿਨ ਉਹਨਾਂ ਨੂੰ ਦੁੱਖ ਨਹੀਂ ਵਿਆਪੇਗਾ ਉਹ ਉਦੋਂ ਵੀ ਨਿਆਰੀਆਂ ਬਾਤਾਂ ਪਾਉਣਗੇ ਜਿਹਨੂੰ ਵੇਖ ਕੇ ਦੁਨੀਆਂ ਵਾਲੀ ਵਿਰਤੀ ਵਾਲਾ ਹੈਰਾਨ ਹੋਏਗਾ ਨਾਮ ਨਾਲ ਸੰਯੋਗ ਹੋਣ ਕਰਕੇ ਇਹ ਲੋਕੈ ਸੁੱਖ ਪਾਇਆ ਇਸ ਲੋਕ ਦੇ ਵਿੱਚ ਉਹ ਸੁਖੀ ਹੈ ਲੇਕਿਨ ਕਿੱਡਾ ਵੱਡਾ ਹੋ ਜਾਵੇ ਜੇ ਗੁਰੂ ਕੀ ਸ਼ਰਨ ਵਿੱਚ ਨਹੀਂ ਆਇਆ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਦੁਨੀਆਂ ਦੇ ਵਿੱਚ ਬਹੁਤ ਵੱਡੇ ਕਹਾਉਣ ਵਾਲੇ ਜਿਹੜੇ ਸੀ ਨਾ ਉਹਨਾਂ ਉਸ ਫੁਰਮਾਨ ਵਿੱਚ ਜ਼ਿਕਰ ਕਰਕੇ ਅਖੀਰ ਦੇ ਉੱਤੇ ਇਹ ਫਰਮਾ ਦਿੱਤਾ ਬਾਲੀ ਰੋਵੈ ਨਾਹੇ ਪਤਾਰ ਨਾਨਕ ਦੁਖੀਆ ਸਭ ਸੰਸਾਰ ਹੇ ਜਿੰਦੇ ਜੇ ਤੇਰਾ ਸੰਯੋਗ ਨਾ ਮਿਲਿਆ ਮੈਂ ਤੈਨੂੰ ਉੱਤੇ ਕਿੱਡੇ ਵੱਡੇ ਵੱਡੇ ਗਿਣਤੇ ਆਏ ਇੰਦਰ ਵਰਗੇ ਸ੍ਰੀ ਰਾਮ ਚੰਦਰ ਜੀ ਵਰਗੇ ਉਹ ਦੇਖ ਉਹ ਵੀ ਰੋਏ ਆ ਤੇ ਤੇਰੇ ਕਿੱਡੇ ਵੱਡੇ ਰੋਏ ਆ ਤੇ ਤੇਰੇ ਕੋਲੇ ਪਤੀ ਨਾ ਹੋਇਆ ਤੇਰਾ ਸੰਯੋਗ ਨਾ ਹੋਇਆ ਤੇ ਫਿਰ ਇਸ ਲੋਕ ਚ ਵੀ ਤੇਰਾ ਰੋਣਾ ਸ਼ੁਰੂ ਹੋ ਜਾਏਗਾ ਤੇ ਪਰਲੋਕ ਚ ਵੀ ਚੁੱਪ ਨਹੀਂ ਹੋਵੇਗਾ ਲੇਕਿਨ ਜੇ ਤੂੰ ਗੁਰੂ ਕੀ ਸ਼ਰਨ ਵਿੱਚ ਆਇਆ ਫਿਰ ਤੇਰਾ ਇਸ ਲੋਕ ਚ ਹੀ ਸੁੱਖ ਸ਼ੁਰੂ ਹੋ ਗਿਆ ਹੈ ਤੈਨੂੰ ਇਸ ਲੋਕ ਦੇ ਵਿੱਚ ਹੀ ਦੁੱਖ ਵਿਆਪ ਨਹੀਂ ਸਕਿਆ ਇਹ ਲੋਕੈ ਸੁੱਖ ਪਾਇਆ ਨਹੀਂ ਭੇਟੇ ਧਰਮ ਰਾਇਆ ਜਿਸ ਧਰਮਰਾਜ ਤੇ ਜਮਰਾਜ ਨੂੰ ਦੋ ਰੂਪਾਂ ਚ ਮੰਨਿਆ ਗਿਆ ਜੇ ਤੂੰ ਦੁਨੀਆਂ ਕੰਬਦੀ ਹੈ ਦੁਨੀਆਂ ਦੇ ਵਿਰਤੀ ਬਾਰੇ ਉਹਦੀ ਤਾਕਤ ਨਹੀਂ ਹੈਗੀ ਵੀ ਤੇਰੇ ਨਾਲ ਮਿਲਾਪ ਕਰ ਜਾਵੇ ਉਹਦੀ ਤਾਕਤ ਨਹੀਂ ਹੈਗੀ ਵੀ ਤੈਨੂੰ ਬੁਲਾ ਜਾਵੇ
ਨਾਮੀ ਪੁਰਸ਼ ਨੂੰ ਇਹ ਸਤਿਗੁਰਾਂ ਦੀ ਇਲਾਹੀ ਬਾਣੀ ਦੀ ਗਵਾਹੀ ਹੈ ਵੀ ਕਿਤੇ ਧਰਮਰਾਜ ਦੀ ਕਚਹਿਰੀ ਚ ਜਾਣਾ ਪੈ ਜਾਏ ਨਾ ਤੇ ਧਰਮਰਾਜ ਵੀ ਉੱਠ ਕੇ ਖੜਾ ਹੁੰਦਾ ਹੈ ਵੀ ਆ ਨਾਮ ਧਿਆਉਣ ਵਾਲਿਆ ਨਾਮੀਆਂ ਸ਼ੁਕਰਾ ਤੇਰੇ ਆਉਣ ਨਾਲ ਮੇਰਾ ਘਰ ਪਵਿੱਤਰ ਹੋਇਆ ਨਾਮ ਧਿਆਨ ਸਾਜਨਾ ਜਨਮ ਪਦਾਰਥ ਜੀਤ ਨਾਨਕ ਧਰਮ ਐਸੇ ਚਵੇ

ਭੇਟੇ ਧਰਮ ਰਾਇਆ ਹਰ ਦਰਗਹਿ ਸੋਭਾਵੰਤ। ਕਿਸੇ ਨੇ ਕਿਸੇ ਸਮਾਗਮ ਦੇ ਵਿੱਚ ਜਾਣਾ, ਦੁਨੀਆਂ ਦੇ ਹੋਣ, ਮੈਨੂੰ ਇੰਡੀਆ ਬਾਰੇ ਜਾਣਕਾਰੀ ਇੱਥੇ ਬਾਰੇ ਤਾਂ ਨਹੀਂ ਹੈਗੀ। ਜਿਵੇਂ SDM ਨੇ ਕੋਈ ਸਮਾਗਮ ਰਚਿਆ ਹੋਵੇ, DC ਨੇ ਰਚਿਆ ਹੋਵੇ, ਉਹ ਚ ਕਈ ਜਾਂਦੇ, ਹਿੱਸਾ ਲੈਂਦੇ ਆ, ਬੈਠਦੇ ਆ, ਸੁਣਦੇ ਆ ਜਾਂਦੇ ਆ। ਪਰ ਕੁਛ ਐਸੇ ਹੁੰਦਾ ਹੈ ਕਿ DC ਉਹਨਾਂ ਦਾ ਸਨਮਾਨ ਕਰਦਾ ਹੈ ਸੱਦ ਕੇ, ਹਾਲਾਂਕਿ ਸਨਮਾਨ ਕੋਈ ਬਹੁਤਾ ਵੱਡਾ ਨਹੀਂ ਹੁੰਦਾ। ਪਰ ਜਿਹਨੂੰ ਉਸ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਸੱਦ ਕੇ ਉਹਦਾ ਸਨਮਾਨ ਕੀਤਾ ਜਾਵੇ, ਉਹ ਕਿਹੋ ਜਿਹੀ ਬਖਸ਼ਿਸ਼ ਹੋਏਗੀ? ਪਰ ਉਹ ਤੇਰੀ ਉੱਥੇ ਬਖਸ਼ਿਸ਼ ਤੇਰੀ ਤੇ ਤਾਂ ਹੋਣੀ, ਉਹਦੀ ਦਰਗਾਹ ਤਾਂ ਸਨਮਾਨਿਆ ਜਾਣਾ ਹੈ ਜੇ ਇੱਥੇ ਗੁਰੂ ਕੀ ਸ਼ਰਨ ਵਿੱਚ ਆਇਆ, ਇੱਥੇ ਗੁਰੂ ਨਾਲ ਮਿੱਤਰਤਾ ਕੀਤੀ। ਹਰ ਦਰਗਹਿ ਸੋਭਾਵੰਤ ਫੁਲ ਗਰਭ ਨਹੀਂ ਬਸੰਤ। ਤੇਰਾ ਜਨਮ ਮਰਨ ਜਿਹੜਾ ਹੈ ਉਹ ਖਤਮ। ਜਨਮ ਮਰਨ ਦਾ ਬਹੁਤ ਵੱਡਾ ਦੁੱਖ ਹੈ। ਭਗਤ ਜੀ ਨੇ, ਭਗਤ ਕਬੀਰ ਜੀ ਨੇ ਇਲਾਹੀ ਬਾਣੀ ਦੇ ਵਿੱਚ ਸਭ ਤੋਂ ਵੱਡਾ ਦੁੱਖ ਇਹ ਮੰਨਿਆ ਤੇ ਇਹੀ ਅਰਦਾਸ ਕੀਤੀ ਹੈ ਵੀ ਸਤਿਗੁਰੂ ਮੈਨੂੰ ਇਹਦੇ ਵਿੱਚੋਂ ਕੱਢ ਲਾ। ਪਰ ਸਿੱਖ ਨੂੰ ਅਰਦਾਸ ਕਰਨ ਦੀ ਵੀ ਲੋੜ ਨਹੀਂ, ਸਿੱਖ ਕੇਵਲ ਗੁਰੂ ਕੀ ਚਰਨ ਸ਼ਰਨ ਵਿੱਚ ਆ ਜਾਵੇ ਤੇ ਗੁਰੂ ਨੇ ਬਖਸ਼ਿਸ਼ ਕੀਤੀ ਹੈ ਖਾਲਸੇ ਨੂੰ ਵੀ ਖਾਲਸਾ ਅਵਨਾਸੀ ਹੈ, ਬਾਕੀ ਸਭ 84 ਹੈ। ਵੀ ਤੈਨੂੰ ਜਨਮ ਮਰਨ ਦਾ ਗੇੜ ਨਹੀਂ ਹੋਵੇਗਾ। ਗੁਰੂ ਨੇ ਤੈਨੂੰ ਨਾਮ ਦਿੱਤਾ ਗੁਰ ਕੈ ਚਰਨ ਚਿਤ ਲਾਗਾ, ਧਨ ਧਨ ਸੰਜੋਗ ਸੁਭਾਗਾ। ਨਾਮ ਦੇ ਨਾਲ ਤੇਰਾ ਚਿੱਤ ਜਿਹੜਾ ਹੈ ਗੁਰੂ ਚਰਨਾਂ ਚ ਲੱਗਿਆ। ਗੁਰੂ ਚਰਨਾਂ ਦਾ ਸਤਿਗੁਰੂ ਸਾਹਿਬ ਜੀ ਨੇ ਇਲਾਹੀ ਬਾਣੀ ਚ, ਭਾਈ ਸਾਹਿਬ ਭਾਈ ਆਨੰਦ ਲਾਲ ਜੀ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ, ਭਾਈ ਗੁਰਦਾਸ ਜੀ ਨੇ ਇੰਨੀਆਂ ਕੁ ਪੌੜੀਆਂ ਇੰਨੇ ਕੁ ਵਿੱਚ ਲਿਖੇ ਆ ਕਿ ਉਹਨਾਂ ਨੂੰ ਬਿਆਨ ਕਰੋ ਮੇਰਾ ਖਿਆਲ ਕਿ ਮਹੀਨਾ ਲੱਗ ਜੂਗਾ, ਇਹਨਾਂ ਨਾਲ ਵਿਸਥਾਰ ਕੀਤਾ ਹੋਇਆ ਹੈ। ਕਿਉਂ ਜੋ ਕਾਵਿ ਚ ਲਿਖਿਆ ਜਾਂਦਾ ਨਾ, ਉਹਦਾ ਇੱਕ ਇੱਕ ਅੱਖਰ ਦਾ ਕਿੰਨਾ ਕਿੰਨਾ ਵਿਸਥਾਰ ਹੋ ਜਾਂਦਾ ਹੈ। ਬਲਕਿ ਗੁਰੂ ਕੇ ਚਰਨਾਂ ਦੀ ਮਹਿਮਾ ਜਿਹੜੀ ਹੈ ਨਾ, ਉਹ ਤੁਸ਼ ਬੁੱਧੀ ਬਿਆਨ ਹੀ ਨਹੀਂ ਕਰ ਸਕਦੀ ਹੈਗੀ। ਏਡੀ ਵੱਡੀ ਬਖਸ਼ਿਸ਼ ਹੈ, ਜਵਾਨ ਤਾਂ ਕੀ ਸਰੀਰ ਦਾ ਰੋਮ ਰੋਮ ਬਿਆਨ ਨਹੀਂ ਕਰ ਸਕਦਾ। ਜਦੋਂ ਗੁਰੂ ਕੋਲੇ ਆਏਗਾ, ਗੁਰੂ ਕੋਲੇ ਆਇਆ ਹੀ ਨਹੀਂ, ਗੁਰੂ ਕੀ ਚਰਨ ਸ਼ਰਨ ਚ ਆਇਆ ਹੀ ਨਹੀਂ, ਗੁਰੂ ਕੋਲੋਂ ਨਾਮ ਕੀ ਦਾਤ ਲਈ ਨਹੀਂ, ਤੇ ਫਿਰ ਜਿਹੜਾ ਚਿੱਤ ਜਿਹੜਾ ਹੈ ਨਾ, ਉਹ ਵੀ ਨਹੀਂ ਲੱਗ ਸਕਦਾ। ਅਸੀਂ ਕਈ ਵਾਰੀ ਕੋਈ ਫੁਰਮਾਨ ਆ ਜਾਵੇ, ਜਿਵੇਂ ਇੱਕ ਫੁਰਮਾਨ ਹੈ, ਪ੍ਰਭ ਸਿਓ ਲਾਗ ਰਿਹੋ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸੁਹਾਈ, ਧਨ ਹਮਾਰਾ ਮੀਤ। ਉਹਦੀ ਉੱਪਰਲੀ ਪੰਕਤੀ ਹੈ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ। ਅਸੀਂ ਖੁਸ਼ ਹੁੰਦੇ ਹਾਂ, ਪਰ ਯਾਦ ਰੱਖਿਓ ਕਿ ਸਿਧਾਂਤ ਇਹ ਕਿ ਪ੍ਰਭ ਸਿਓ ਲਾਗ ਰਿਹੋ ਮੇਰਾ ਚੀਤ, ਤੇ ਚਿੱਤ ਗੁਰੂ ਕੀ ਚਰਨ ਸ਼ਰਨ ਚ ਆਏ ਬਿਨਾ, ਚਿੱਤ ਗੁਰੂ ਕੋਈ ਨਾਮ ਲਏ ਬਿਨਾ ਲੱਗ ਨਹੀਂ ਸਕਦਾ। ਗੁਰੂ ਨੇ ਆਖਿਆ ਵਿਆ, ਮੈਂ ਤੈਨੂੰ ਨਾਮ ਦਿਆਂ, ਦੁਨੀਆਂ ਦਾ ਸਾਰਾ ਮੋਹ ਕੱਟ ਕੇ, ਬੰਧਨ ਕੱਟ ਕੇ ਤੇਰਾ ਚਿੱਤ ਲੱਗੇਗਾ। ਮੈਨੂੰ ਮਾਫ ਕਰਿਓ, ਸ਼ਾਇਦ ਮੈਂ ਗਲਤ ਹੋਵਾਂ, ਗੁਰੂ ਨਾਨਕ ਸਾਹਿਬ ਨੇ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਆਖਿਆ ਸੀ ਵੀ ਕਾਜੀ, ਨਾ ਤੇਰੇ ਨਵਾਬ ਦੀ ਨਮਾਜ਼ ਸਫਲ ਹੈ ਤੇ ਨਾ ਤੇਰੀ ਸਫਲ। ਕਿਉਂ? ਕਾਜੀ ਪੜ੍ਹੇ ਨਮਾਜ਼ ਤੋਂ ਤੇਰਾ ਘਰ ਵਿੱਚ ਗਿਆ ਚਿੱਤ, ਮਤ ਵਸ਼ੇਰਾ ਗਿਰ ਪੜੇ ਖੱਡਾ ਘਰ ਦੇ ਵਿੱਚ, ਤੂੰ ਤੇ ਵਸ਼ੇਰੀ ਵੱਲੇ ਧਿਆਨ ਲਾਈ ਬੈਠਾ ਸੀ। ਆਖਿਆ ਨਵਾਬ ਕਹਿੰਦਾ ਮੱਥਾ ਠੋਕੇ ਨਾਲ ਜ਼ਮੀਨਾਂ, ਚਿੱਤ ਉੱਡਿਆ ਸਮਾਨ, ਕਾਬਲ ਘੋੜੇ ਖਰੀਦਦਾ ਦੌਲਤ ਖਾਂ ਪਠਾਣ।
ਮੇਰੇ ਮਨ ਦੀ ਵਿਚਾਰ ਹੈ, ਮੈਂ ਫੈਸਲਾ ਨਹੀਂ ਕਰਦਾ ਹੁੰਦਾ।

ਚਾਰ ਫੈਸਲਾ ਨਹੀਂ ਹੁੰਦੀ। ਜੋ ਸਤਿਗੁਰ ਸਾਨੂੰ ਲੜੀਵਾਰ ਸਰੂਪ ਦੇ ਗਏ ਸੀ ਨਾ, ਯਾਦ ਰੱਖਿਓ ਜਿਹੜਾ ਉਹਦੇ ਤੇ ਪਾਠ ਕਰੇਗਾ, ਚਿੱਤ ਤਾਂ ਦੂਰ ਦੀ ਗੱਲ ਹੈ, ਅੱਖ ਵੀ ਤਾਂ ਨਹੀਂ ਪੱਟਣ ਹੁੰਦੀ। ਸ਼ਾਇਦ ਮੈਨੂੰ ਇਉਂ ਲੱਗਦਾ ਵੀ ਸਤਿਗੁਰ ਸਾਹਿਬ ਨੇ ਸਾਨੂੰ ਚਿੱਤ ਲਾਉਣ ਦਾ ਮੈਥਡ ਤਰੀਕਾ ਦੇਤਾ ਹੈ ਵੀ ਤੇਰਾ ਚਿੱਤ ਜਿਹੜਾ ਹੈ ਨਾ ਉਹ ਲੱਗ ਜਾਵੇ। ਚਿੱਤ ਲੱਗਿਆ ਧਨ ਧਨ ਸੰਯੋਗ ਸੁਭਾਗਾ, ਉਦਣ ਤੇਰਾ ਸੰਯੋਗ ਉਸ ਵਾਹਿਗੁਰੂ ਦੇ ਨਾਲ, ਉਦਣ ਧਨ ਗੁਰੂ ਧਨ ਗੁਰੂ ਪਿਆਰੇ, ਉਸ ਦਿਨ ਤੂੰ ਧਨਤਾ ਦਾ ਮਾਲਕ ਹੋ ਗਿਆ, ਤੇਰਾ ਸੰਯੋਗ ਉਹਦੇ ਨਾਲ ਹੋ ਗਿਆ। ਸੰਤ ਕੀ ਧੂੜ ਲਾਗੀ ਮੇਰੇ ਮਾਥੇ, ਪੁੱਛਦਾ ਕਿ ਕਿਵੇਂ ਹੋਏ। ਹੁਣ ਯਾਦ ਰੱਖੋ ਫਿਰ ਸੰਤ ਦੇ ਅੱਗੇ ਫਿਰ ਕੀ ਆ ਗਿਆ, ਤੱਤਾ ਫਿਰ ਮੁਕਤਾ ਹੈ। ਹੁਣ ਗੁਰੂ ਕੀ ਧੂੜ ਜਿਹੜੀ ਹੈ, ਗੁਰੂ ਗੁਰੂ ਸ਼ਬਦ ਹੈ, ਗੁਰੂ ਕੇ ਚਰਨ ਗੁਰੂ ਸ਼ਬਦ ਨੇ, ਹੁਣ ਮੱਥੇ ਤੇ ਕੀ ਹੈ, ਗੁਰੂ ਕਾ ਸ਼ਬਦ। ਦੁਨੀਆਂ ਦੇ ਵਿੱਚ ਆਮ ਗੁਰੂ ਕੀ ਸੰਗਤ ਨੂੰ ਤੇ ਗੁਰੂ ਕੀ ਬਾਣੀ ਪੜ੍ਹਨੀ ਚਾਹੀਦੀ, ਪਰ ਪ੍ਰਚਾਰਕਾਂ ਨੂੰ ਰਮਾਇਣ ਮਹਾਂਭਾਰਤ ਕੁਰਾਨ ਬਾਈਬਲ ਅੰਜੀਲ ਗੁਲਿਸਤਾਂ ਬੋਸਤਾਂ ਸਭ ਸੁਣਨੀਆਂ ਚਾਹੀਦੀਆਂ, ਪਰ ਅਕੀਦਾ ਸਤਿਗੁਰ ਦੀ ਅਲਾਹੀ ਬਾਣੀ ਤੇ ਹੋਵੇ, ਇਹ ਮੇਰਾ ਅਕੀਦਾ ਹੈ। ਜਦੋਂ ਅਸੀਂ ਇਹਨਾਂ ਨੂੰ ਪੜਾਂਗੇ ਸਾਨੂੰ ਇਉਂ ਪਤਾ ਲੱਗੇਗਾ, ਮੁਬਾਰਕ ਉਹਨਾਂ ਦੇ ਅਵਤਾਰ ਉਹਨਾਂ ਨੂੰ, ਪਰ ਜਿੱਥੇ ਕਰਮ ਰੋਗ ਸੀ ਨਾ, ਚਾਹੇ ਅਵਤਾਰ ਸੀ ਕੋਈ ਰਿਸ਼ੀ ਮੁਨੀ ਸੀ ਚਾਹੇ ਕੋਈ ਪੈਗੰਬਰ ਸੀ, ਜਵਾਬ ਦੇ ਗਏ ਵੀ ਇਹ ਕੱਟਿਆ ਨਹੀਂ ਜਾ ਸਕਦਾ, ਇਹ ਤੈਨੂੰ ਭੋਗਣਾ ਪੈਣਾ। ਸਤਿਗੁਰੂ ਦੀ ਅਲਾਹੀ ਬਾਣੀ ਵਿੱਚ ਐਸੇ ਕਈ ਫਰਮਾਨ ਜਿਹਦੇ ਵਿੱਚ ਉਹਨਾਂ ਨੇ ਸਾਰੇ ਹੀ ਆਪਣੇ ਸਮੇਂ ਦੇ ਰਿਸ਼ੀ ਮੁਨੀ ਅਵਤਾਰ ਵਲੇਟ ਦਿੱਤੇ ਵੀ ਇਹ ਸਾਰੇ ਹੀ ਜਵਾਬ ਦੇ ਗਏ ਆ। ਖਾਸ ਕਰਕੇ ਕਿਤੇ ਭਗਤ ਤਰਲੋਚਨ ਜੀ ਦਾ ਧਨਾਸੀ ਰਾਗ ਦਾ ਸ਼ਬਦ ਵਿਚਾਰ ਲਿਓ ਜੇ, ਤੇ ਭਗਤ ਜੀ ਨੇ ਉਹਦੇ ਵਿੱਚ ਦੱਸਿਆ ਕਿ ਮੈਂ ਕੇਵਲ ਨਾਮ ਨਾਲ ਕਿਉਂ ਲੱਗਾ, ਮੈਂ ਇਹ ਸਾਰੇ ਕਿਉਂ ਛੱਡ ਦਿੱਤੇ ਆ, ਤੇ ਮੇਰੇ ਕੀਤੇ ਹੋਏ ਕਰਮਾਂ ਦੀ ਸਜ਼ਾ ਮੈਨੂੰ ਕਹਿੰਦੇ ਤੈਨੂੰ ਭੋਗਣੀ ਪੈਣੀ। ਕਿਲ ਵਿਖ ਦੁੱਖ ਮੇਰੇ ਸਗਲੇ ਲਾਥੇ, ਕਿਲ ਵਿਖ ਉਹ ਹੁੰਦੇ ਕਿ ਬੱਜਰ ਪਾਪ, ਜਿਨ੍ਹਾਂ ਨੂੰ ਕਹਿੰਦੇ ਹੈ ਕਰਮ ਰੋਗ ਨੇ, ਇਕੱਠੇ ਨਹੀਂ ਜਾ ਸਕਦੇ। ਜਦੋਂ ਤੂੰ ਗੁਰੂ ਕੀ ਚਰਨ ਸ਼ਰਨ ਵਿੱਚ ਆਇਆ, ਗੁਰੂ ਕੋ ਦੀਖਿਆ ਲਿਆ, ਗੁਰੂ ਨੇ ਆਖਿਆ ਤੇਰੇ ਕਿੱਡੇ, ਉਹਨਾਂ ਰਮਾਇਣ ਵਾਲਿਆਂ ਤੇ ਇੱਕ ਪਾਪ ਨੂੰ ਆਖਿਆ ਨਾ ਵੀ ਤੇਰਾ ਇੱਕ ਬੱਜਰ ਕਰਮ ਰੋਗ ਨਹੀਂ ਕੱਟੇ ਜਾ ਸਕਦਾ, ਜਨਮ ਜਨਮ ਕੇ ਕਿਲ ਬਖਨਾ ਸੀ। ਗੁਰੂ ਨੇ ਕਿਹਾ ਤੂੰ ਆ ਗਿਆ, ਆ ਮੈਂ ਤੈਨੂੰ ਨਾਮ ਦਿਆਂ, ਇਹ ਨਾਮ ਏਡੀ ਵੱਡੀ ਬਖਸ਼ਿਸ਼ ਹੈ ਕਿ ਤੇਰੇ ਸਾਰੇ ਕਰਮ ਰੋਗ ਵੀ ਕੱਟ ਦੇਗਾ, ਤੇਰੇ ਏਡੇ ਮਨ ਨੂੰ ਪਵਿੱਤਰ ਕਰ ਦੇਗਾ ਕਿ ਹੁਣ ਤੇਰਾ ਮਨ ਜਿਹੜਾ ਹੈ ਉਹ ਵਿਸ਼ਿਆਂ ਵਿਕਾਰਾਂ ਵੱਲ ਵੀ ਨਹੀਂ ਜਾਏਗਾ, ਹੁਣ ਤੇਰਾ ਮਨ ਚਿੱਤ ਰਾਤ ਸੁੱਤਾ ਹੋਏਗਾ, ਸੁੱਤਾ ਪਿਆ ਪਤਾ ਨਹੀਂ ਕੋਈ ਸ਼ਬਦ ਹੀ ਪੜਾ ਜਾਏਗਾ। ਜੇ ਕਿ ਜਿਹਨੇ ਅੱਖ ਲਾਗੀ ਹੋ ਸਕਦਾ ਹੈ ਕਿ ਜਿਹਨੇ ਵੀ ਸੁੱਤਾ ਪਿਆ ਤੈਨੂੰ ਕਿਸੇ ਸ਼ਬਦ ਨੂੰ ਪੜੀ ਜਾਵੇ, ਪਰ ਜਦ ਤੂੰ ਗੁਰੂ ਕੀ ਚਰਨ ਸ਼ਰਨ ਵਿੱਚ ਆਇਆ, ਗੁਰੂ ਕੋਲੋਂ ਨਾਮ ਲਿਆ। ਜਿਹੜੇ ਗੁਰਮੁਖ ਪਿਆਰੇ ਕਹਿੰਦੇ ਵਿਚਾਰ ਕਰੋ ਤੇ ਉਹ ਕਹਿਣਗੇ ਰਾਤੀ ਸੁੱਤਾ ਪਿਆ ਸੀ ਅਚਨਚੇਤ ਹੀ ਮੈਨੂੰ ਫਲਾਣੀ ਪੰਕਤੀ ਯਾਦ ਆ ਜਾਂਦੀ ਸੀ, ਸਵੇਰ ਨੂੰ ਉੱਠ ਕੇ ਵੇਖਣਗੇ ਤੇ ਬੜੀ ਸੌਖੀ ਕੰਠ ਹੋ ਜਾਣ। ਜਦੋਂ ਤੇਰਾ ਗੁਰੂ ਕੋਲੇ ਆਇਆ ਇਉਂ ਕਿਲ ਵਿਖ ਦੁੱਖ ਮੇਰੇ ਸਗਲੇ ਲਾਤੇ, ਫਿਰ ਉਦੋਂ ਕਹੇਗਾ ਸਾਧ ਕੀ ਸੱਚ ਟਹਿਲ ਕਮਾਨੀ। ਹੁਣ ਸਾਧ ਦੇ ਅੱਗੇ ਫਿਰ ਕੀ ਜੇ, ਧੱਦਾ ਮੁਕਤਾ ਹੈ। ਜਿਵੇਂ ਜਿਵੇਂ ਅਸੀਂ ਗੁਰਬਾਣੀ ਨਿਯਮ ਨੂੰ ਸਿੱਖਾਂਗੇ ਨਾ, ਸਾਨੂੰ ਬਹੁਤ ਸਮਝ ਆਏਗੀ ਗੁਰੂ ਕੀ ਬਾਣੀ ਦੇ ਵਿਚਾਰ ਦੀ, ਗੁਰੂ ਕੇ ਸਿਧਾਂਤ ਦੀ। ਬੜਿਆਂ ਵਿਦਵਾਨਾਂ ਨੇ ਵਿਆਕਰਨ ਲਿਖੀ ਹੈ, ਪਰ ਸਭ ਤੋਂ ਸੌਖੀ ਵਿਆਕਰਨ ਗੁਰਬਾਣੀ ਦੀ ਗੁਰਬਾਣੀ ਵਿੱਚੋਂ ਸੌਖੀ ਨਹੀਂ ਸੌਖੀ ਹੈ। ਜੇ ਪ੍ਰਿੰਸੀਪਲ ਸਾਹਿਬ ਸਿੰਘ ਨੇ ਤੁਲੰਤਰ ਸੀ ਵਿਆਕਰਨ ਦੇ, ਪਰ ਲਿਖ ਇੰਨੀ ਦਿੱਤੀ ਹੈ
ਕਿ ਮੈਂ ਹਾਂ ਕਿ 20-25 ਪੇਜ ਪੜ੍ਹ ਕੇ ਬੰਦਾ ਰੱਖ ਦਿੰਦਾ, ਉਹਨੂੰ ਪਿਛਲੀ ਭੁੱਲ ਜਾਂਦੀ ਹੈ। ਲੇਕਿਨ ਜੇ ਕਿਤੇ ਗੁਰੂ ਕੀ ਬਾਣੀ ਦੇ ਸ਼ਬਦਾਂ ਨੂੰ ਲਿਖਿਆ ਹੋਇਆਂ ਨੂੰ ਵਿਚਾਰਨਾ ਸ਼ੁਰੂ ਕਰ ਦੇਵੇ ਨਾ, ਤੇ ਉਹ ਸਹਿਜੇ ਸੰਖੇਪ ਹੀ ਗੁਰੂ ਬਖਸ਼ਿਸ਼ ਕਰਦਾ, ਉਹਨੂੰ ਸਮਝ ਆਉਣ ਲੱਗ ਪੈਂਦੀ ਹੈ। ਸਾਧ ਕੀ ਸੱਚ ਟਹਿਲ ਕਮਾਨੀ, ਤਬ ਤੇ ਮਨ ਹੋਏ ਸੁੱਧ ਪ੍ਰਾਣੀ। ਮਨ ਮੇਰਾ ਸੁੱਧ ਨਹੀਂ ਸੀ ਹੈਗਾ ਜਦੋਂ ਗੁਰੂ ਕੋਲ ਆਏ ਆ, ਮਨ ਅਸ਼ੁੱਧ ਸੀਗਾ, ਮਨ ਵਿੰਗਾ ਸੀਗਾ, ਮਨ ਟੇਢਾ ਸੀ, ਮਨ ਪਾਪੀ ਸੀਗਾ। ਪਰ ਸਾਡੇ ਕੋਲ ਆਪਣੇ ਕੋਲ ਤਾਕਤ ਹੈ ਨਹੀਂ ਸੀ ਕਿ ਮਨ ਨੂੰ ਸਿੱਧਾ ਕਰ ਲਈਏ, ਕਿਸੇ ਕੋਲ ਕੋਈ ਤਾਕਤ ਨਹੀਂ। ਬਹੁਤ ਵੱਡੇ ਵੱਡੇ ਹੋਏ ਜਿਨ੍ਹਾਂ ਨੇ ਆਖਿਆ ਮੈਂ ਇਹ ਹਾਂ, ਆਪਣਾ ਲਿਖਿਆ ਕਮਾ ਨਹੀਂ ਸਕੇ ਹੈਗੇ, ਡੋਲੇ ਨੇ ਉਹ। ਮੈਂ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ, ਮੈਂ ਸ਼ੇਖ ਸਾਦੀ ਸ਼ਾਹ ਦਾ ਜੀਵਨ ਵੀ ਪੜ੍ਹਿਆ। ਉਹਨਾਂ ਨੇ ਇੱਕ ਪਾਸੇ ਲਿਖਿਆ ਸੀ ਕਿ ਮੈਂ ਇਹੋ ਜਿਹਾ ਹੋ ਕੇ ਨਿਭਾਂਗਾ, ਇਹ ਵੀ ਹਉਮੈ ਦਾ ਸ਼ਿਕਾਰ ਸੀ ਕਿ ਮੈਂ ਇਹੋ ਜਿਹਾ ਹੋ ਕੇ ਨਿਭਾਂਗਾ। ਇਹ ਬੇਨਤੀ ਕਿਤੇ ਕੀਤੀ ਜਾਵੇ, ਸਤਿਗੁਰ ਤੁਸੀਂ ਤੋੜ ਨਿਭਾ ਲਿਓ ਜੀ। ਉਹਨੇ ਬਚਨ ਲਿਖੇ ਨੇ, ਆਨਾ ਮਨ ਬਾਸ਼ਮ ਰੋਜੇ ਜੰਗ ਮੀਨੀ ਪੁਸ਼ਤੇ ਮਨ। ਮੈਂ ਅਜਿਹਾ ਨਹੀਂ ਹਾਂ ਕਿ ਮੈਨੂੰ ਸੱਚ ਦੀ ਖਾਤਰ ਲੜਨਾ ਪਿਆ ਤੇ ਮੈਂ ਮੈਦਾਨੇ ਜੰਗ ਵਿੱਚੋਂ ਪਿੱਠ ਕਰ ਜਾਵਾਂਗਾ, ਮੈਂ ਇਹੋ ਜਿਹਾ ਨਹੀਂ ਹਾਂ। ਈ ਮਨ ਮਕਾਂਦਰ ਮਿਆਨੇ ਖਾਕ ਉਹ ਖੂਨ ਬੀਨੀ ਸਰੇ। ਦੁਨੀਆਂ ਵੇਖੇਗੀ ਕਿ ਜੇ ਕਿਤੇ ਮੈਨੂੰ ਹੱਕ ਸੱਚ ਦੀ ਖਾਤਰ ਲੜਨਾ ਪਿਆ, ਮੈਂ ਇਸ ਸਰੀਰ ਦੀ ਮਿੱਟੀ ਨੂੰ ਖੂਨ ਨਾਲ ਰੰਗ ਦਿਆਂਗਾ, ਇਸ ਧਰਤੀ ਤੇ ਖੂਨ ਪਾ ਦਿਆਂਗਾ। ਪਰ ਯਾਦ ਰੱਖਿਓ, ਜੇ ਜਦੋਂ ਬਾਦਸ਼ਾਹ ਨੇ ਕੁਛ ਆਖਿਆ ਤੇ ਉਹ ਪਿੱਠ ਕਰ ਗਏ, ਉਹ ਕਰ ਨਹੀਂ ਸਕੇ। ਇਹ ਤਾਂ ਕੇਵਲ ਗੁਰੂ ਨਾਨਕ ਦੇ ਘਰ ਦੇ ਬਖਸ਼ਿਸ਼ ਹੈ, ਗੁਰੂ ਨਾਨਕ ਦੇ ਘਰ ਦੇ ਹਿੱਸੇ ਆਇਆ ਵੀ ਸੱਚ ਦੀ ਖਾਤਰ ਧਰਤੀ ਖੂਨ ਨਾਲ ਰੰਗ ਦਿੱਤੀ। ਜਦੋਂ ਗੁਰੂ ਕੋਲ ਆਵਾਂਗੇ ਫਿਰ ਸਾਡਾ ਟੇਢਾ ਮਨ ਜਿਹੜਾ ਹੈ ਗੁਰੂ ਕੀ ਚਰਨ ਸ਼ਰਨ ਆਏ ਬਿਨਾ ਨਹੀਂ। ਸਾਧ ਕੀ ਸੱਚ ਟਹਿਲ ਕਮਾਨੀ, ਤਬ ਤੇ ਸੁਧ ਹੋਏ ਮਨ ਪ੍ਰਾਣੀ। ਫਿਰ ਜਨ ਕਾ ਸਫਲ ਦਰਸ਼ ਉਠਾ। ਹੁਣ ਜਨ ਦੇ ਅੱਗੇ ਫਿਰ ਕਾਜ, ਜਨ ਦਾ ਨੰਨਾ ਫਿਰ ਮੁਕਤਾ ਜੇ। ਜੇ ਕਾ ਨਾ ਹੁੰਦਾ ਫਿਰ ਜਨ ਦਾ ਅਰਥ ਕੋਈ ਬੰਦਗੀ ਕਰਨ ਵਾਲੀ ਨੂੰ ਹੋਣਾ ਸੀ, ਲੇਕਿਨ ਕਾ ਆਉਣ ਕਰਕੇ ਜਨ ਦਾ ਅਰਥ ਗੁਰੂ ਹੈ। ਗੁਰੂ ਨੇ ਸਾਡੇ ਹਿਰਦੇ ਚ ਵਸਾਇਆ, ਜੋ ਬਖਸ਼ ਸਾਡੇ ਕੋਲ ਆਈ ਹੈ ਨਾ ਉਹ ਗੁਰੇ। ਹਰ ਹਿਰਦੇ ਦੇ ਵਿੱਚ ਜਿਹੜਾ ਘੱਟ ਘੱਟ ਹਿਰਦੇ ਬੂਠਾ, ਹਰ ਹਿਰਦੇ ਵਿੱਚ ਨਾਮ ਆਇਆ, ਜਿਸ ਹਿਰਦੇ ਚ ਨਾਮ ਆਇਆ ਹੈ ਨਾ ਉਹ ਗੁਰੂ ਕਿਰਪਾ ਨਾਲ ਆਇਆ ਹੈ। ਜੇ ਗੁਰੂ ਕੋਲੇ ਨਹੀਂ ਗਿਆ ਫਿਰ ਨਾਮ ਨਹੀਂ ਹੈਗਾ। ਹੁਣ ਜਦੋਂ ਨਾਮ ਆ ਗਿਆ, ਮਿਟਾਨੇ ਸਭ ਕੱਲ ਕਲੇਸ਼। ਬਾਬਾ ਫਰੀਦ ਜੀ ਨੇ ਇੱਕ ਬਿਆਨ ਕੀਤਾ ਤੇ ਪਿੰਡਾਂ ਚ ਆਮ ਕਹਿੰਦੇ ਹੁੰਦੇ ਆ, ਪਿੰਡਾਂ ਚ ਕਿਸੇ ਦੇ ਘਰ ਝਗੜਾ ਹੋਵੇ ਤੇ ਆਂਢੀ ਗੁਆਂਢੀ ਇੱਥੇ ਤੇ ਨਹੀਂ ਉੱਥੇ ਤੇ ਸਮਝਾਉਣ ਚਲੇ ਜਾਂਦੇ ਨੇ ਤੇ ਕਹਿਣਗੇ ਕੋਈ ਗੱਲ ਨਹੀਂ, ਇਹ ਤੇਰੇ ਘਰ ਨਹੀਂ ਹੋਈ, ਹਰ ਇੱਕ ਦੇ ਘਰ ਹੀ ਹੋਈ ਹੈ। ਫਰੀਦਾ ਮੈਂ ਜਾਣਿਆ ਦੁੱਖ ਮੁੱਝ ਕੋ ਦੁੱਖ ਸਵਾਇਆ ਜੱਗ, ਉੱਚੇ ਚੜ ਕੇ ਦੇਖਿਆ ਘਰ ਘਰ ਇਹ ਅੱਗ। ਅਗਲੇ ਪਾਸੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਨੇ ਸਲੋਕ ਦਾ ਵਿਸਥਾਰ ਕੀਤਾ ਹੈ, ਗਿਆਨ ਦਿੱਤਾ ਹੈ। ਮੇਰੇ ਅਰਗੇ ਨੇ ਸਮਝ ਲਏ ਹੁਣ ਬਾਬੇ ਫਰੀਦ ਦੇ ਘਰੇ ਵੀ ਅੱਗ ਹੈਗੀ ਹੈ। ਧੰਨ ਗੁਰੂ ਅਰਜਨ ਸਾਹਿਬ ਨੇ ਮੋਹਰ ਲਾਈ ਉਹਤੇ, ਹਾਂ ਫਰੀਦ ਜੀ ਤੁਸੀਂ ਸੱਚ ਆਖਿਆ ਹੈ। ਫਰੀਦਾ ਭੂਮ ਰੰਗਾਵ ਲਈ ਮੰਝ ਵਸੂਲਾ ਬਾਗ। ਇਹ ਧਰਤੀ ਬੜੇ ਰੰਗਾਂ ਦੀ ਏ, ਸੱਸੇ ਨੂੰ ਦਲੈਂਕੜ ਲਈਆਂ, ਦਲੈਂਕੜਾਂ ਜਿਹੜੀਆਂ ਨਾ ਊੜੇ ਦਾ ਦੀਰਘ ਸੋਰੇ ਊਲਾ ਸਾਰਾ ਸੰਸਾਰ ਇਹ ਜ਼ਹਿਰ ਦਾ ਭਰਿਆ ਹੋਇਆ ਹੈ। ਪਰ ਇਹ ਜ਼ਹਿਰ ਤੂੰ ਕੌਣ ਬਚ ਸਕਦਾ ਹੈ? ਜੋ ਜਨ ਪੀਰ ਨਵਾਜਿਆ ਤਿੰਨਾ ਅੰਚਨਾ ਲਾਗ, ਜੇ ਤੇ ਗੁਰੂ ਨੇ ਹੱਥ ਨਵਾਜ ਦਿੱਤਾ ਹੈ ਉਹਨੂੰ ਇਹ ਜ਼ਹਿਰ ਨਹੀਂ ਵਾਪ ਸਕਦਾ ਹੈਗਾ, ਉਹਨੂੰ ਇੱਥੇ ਕਲੇਸ਼ ਨਹੀਂ ਹੈਗੇ। ਜਦੋਂ ਤੂੰ ਗੁਰੂ ਕੋਲ ਆਇਆ
ਗੁਰੂ ਨੇ ਆਖਿਆ ਹੁਣ ਤੇਰੇ ਕੋਲ ਕਲੇਸ਼ ਨਹੀਂ ਹੋਏਗਾ। ਮਿਟਾਨੇ ਸਭ ਕੱਲ ਕਲੇਸ਼ ਜਿੱਥੋਂ ਤੂੰ ਪੈਦਾ ਹੋਇਆ ਸੀ, ਜਿੱਥੋਂ ਤੂੰ ਆਇਆ ਸੀ ਉੱਥੇ ਜਿਹੋ ਜਿਹਾ ਆਇਆ ਸੀ। ਕਬੀਰ ਸਾਹਿਬ ਦਾ ਇੱਕ ਸਲੋਕ ਹੈ, ਕਬੀਰ ਜੈਸੀ ਉਪਜੀ ਪੇੜ ਤੇ ਤੈਸੀ ਨਿਭੇ ਓੜ। ਜਿਹੋ ਜਿਹਾ ਤੂੰ ਮਾਂ ਦੀ ਕੁੱਖ ਵਿੱਚੋਂ ਆਇਆ ਸੀ, ਮਾਂ ਦੀ ਕੁੱਖ ਵਿੱਚ ਅਸੀਂ ਕਿਹੋ ਜਿਹੇ ਸੀਗੇ। ਹਰਚੰਤ ਜੀ ਰਚਨਾ ਮਾਤ ਗਰਭ ਅਸਥਾਪਨੰਗ ਸਾਸ ਸਾਸ ਸਿਮਰੰਤ ਨਾਨਕ ਮਹਾ ਅਗਨਾ ਬਣਾ ਸਕ। ਮਾਂ ਦੀ ਕੁੱਖ ਵਿੱਚ ਸਾਨੂੰ ਉਸ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਜਿਹੜਾ ਸੀ ਉਹ ਭੁੱਲਦਾ ਹੀ ਨਹੀਂ ਸੀ, ਹਰ ਸਵਾਸ ਨਾਲ ਉਹਦਾ ਨਾਂ ਯਾਦ ਆ ਰਿਹਾ ਸੀ। ਇਸੇ ਕਰਕੇ ਉਹਦਾ ਨਾਂ ਇੰਨਾ ਠੰਡਾ ਹੈ, ਉਹਦਾ ਨਾਂ ਇੰਨੀ ਸ਼ਾਂਤੀ ਵਾਲਾ ਹੈ ਕਿ ਅੱਗ ਸਾਨੂੰ ਨੇੜੇ ਨਹੀਂ ਸੀ ਆ ਸਕਦੀ। ਜਿਸ ਕੁੱਖ ਦੇ ਵਿੱਚ ਭੋਜਨ 24 ਘੰਟੇ ਚ ਸੜ ਕੇ ਗਲ ਕੇ ਵਿਸ਼ਟਾ ਬਣ ਗਿਆ, ਨਾਮ ਦੇ ਸਦਕਾ 9-10 ਮਹੀਨੇ ਉੱਥੇ ਕੁਛ ਵੀ ਸਾਨੂੰ ਪੋ ਨਹੀਂ ਸਕਿਆ। ਜਿਸ ਤੇ ਉਪਜੇ ਤਿਸਮੇ ਪ੍ਰਵੇਸ਼, ਜਿੱਥੇ ਤੂੰ ਆਇਆ ਸੀਗਾ, ਜਿਹੜੀ ਤੇਰੀ ਮੰਜ਼ਿਲ ਸੀ ਉਹ ਮੰਜ਼ਿਲ ਗੁਰੂ ਤੈਨੂੰ ਉੱਥੇ ਲੈ ਗਿਆ। ਇਹਦੀ ਬਾਬ ਵੀ ਭਾਈ ਸਾਹਿਬ ਭਾਈ ਨੰਦ ਲਾਲ ਜੀ ਅਤੇ ਭਾਈ ਗੁਰਦਾਸ ਜੀ ਨੇ ਵਿਸਥਾਰ ਕੀਤਾ ਹੋਇਆ ਕਿ ਉੱਥੇ ਆਪਾਂ ਆਪ ਨਹੀਂ ਪਹੁੰਚ ਸਕਦੇ। ਉਹਦੀ ਬਾਬ ਭਾਈ ਸਾਹਿਬ ਨੇ ਤੇ ਇਹੀ ਫਰਮਾਇਆ ਹੋਇਆ ਹੈ ਵੀ ਜਿਹੜੇ ਅਸੀਂ ਇੱਥੇ ਆਏ ਇੱਥੇ ਵੀ ਅਸੀਂ ਆਪ ਨਹੀਂ ਆਏ, ਇੱਥੇ ਵੀ ਸਾਨੂੰ ਉਹ ਵਾਹਿਗੁਰੂ ਲੈ ਕੇ ਆਇਆ ਹੈ ਸਾਨੂੰ ਉਹ ਦੁੱਖਾਂ ਚੋਂ ਬੱਜਰ ਪਾਪਾਂ ਚੋਂ ਕੱਢਣ ਵਾਸਤੇ ਕਿ ਆ ਮੈਂ ਤੈਨੂੰ ਇੱਥੇ ਲੈ ਕੇ ਆਇਆ। ਇੱਥੋਂ ਫਿਰ ਉਹਦੇ ਅੱਗੇ ਬੇਨਤੀ ਕਰ ਕਿ ਮਾਲਕਾ ਹੁਣ ਮੈਨੂੰ ਅੱਧ ਤੱਕ ਲੈ ਆਇਆ, ਇਹ ਰਸਤਾ ਬਾਬਾ ਆਇਆ ਹੈ ਉੱਠ ਚੱਲਣਾ, ਅੱਧ ਪੰਦੇ ਹੈ ਸੰਸਾਰੋ, ਇਹ ਅੱਧ ਦਾ ਸਫ਼ਰ ਹੈ ਸਾਡਾ, ਅਜੇ ਅੱਧਾ ਬਾਕੀ ਪਿਆ ਹੈ, ਉਹ ਅਸੀਂ ਤੈਅ ਨਹੀਂ ਕਰ ਸਕਦੇ। ਉਹ ਵਾਹਿਗੁਰੂ ਕਾਫ਼ੀ ਜਿਹੜੀ ਗੁਰੂ ਕੀ ਚਰਨ ਸ਼ਰਨ ਵਿੱਚ ਆਏ, ਗੁਰੂਕੁਲ ਦੀਖਿਆ ਲਈ, ਗੁਰੂਕੁਲ ਨਾਮ ਲਿਆ ਤੇ ਗੁਰੂ ਨੇ ਆਖਿਆ ਵੀ ਆ ਸੱਜਣਾ ਹੁਣ ਕਲੇਸ਼ ਮਿਟਾ ਤਾ, ਹੁਣ ਜਿਹੜੀ ਤੇਰੀ ਮੰਜ਼ਿਲ ਸੀ ਉੱਥੇ ਪ੍ਰਗਟੇ ਅਨੂਪ ਗੋਬਿੰਦ। ਜਿਵੇਂ ਭਗਤ ਧੰਨਾ ਜੀ ਨੂੰ ਪ੍ਰਤੱਖ ਭੁੱਲਣੇ ਮਿਲੇ ਪ੍ਰਤੱਖ ਗੁਸਈਆ ਧੰਨਾ ਵਟਭਾਗਾ, ਫਿਰ ਤੇਰਾ ਪਰਮੇਸ਼ਰ ਨਾਲ ਡਾਇਰੈਕਟ ਮਿਲਾਪ ਆਹਮਣੇ ਸਾਹਮਣੇ। ਭਗਤ ਨਾਨਦੇਵ ਜੀ ਦੇ ਦੋ ਫਰਮਾਨ ਨੇ, ਜਦੋਂ ਉਹਨਾਂ ਦੀ ਵਿਚਾਰ ਕਰਨੀ ਹੋਵੇ ਦੋਵਾਂ ਇਕੱਠਿਆਂ ਦੀ ਹੋਏਗੀ, ਕਿਉਂਕਿ ਇੱਕ ਫਰਮਾਨ ਭਗਤ ਜੀ ਕਹਿ ਰਹੇ, ਦੂਜਾ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਕਹਿ ਰਿਹਾ। ਪਾਸੇ ਦੁਨੀਆਂ ਦੇ ਵਿੱਚ ਇਸਲਾਮ ਦੀ ਦੁਨੀਆਂ ਨਹੀਂ ਮੰਨਦੀ ਕਿ ਖੁਦਾ ਦਾ ਦੀਦਾਰ ਹੁੰਦਾ ਹੈ, ਖੁਦਾ ਕਾ ਲੁਤਫ ਮਾਨਿਆ ਜਾ ਸਕਦਾ। ਵੇਦ ਸ਼ਾਸਤਰ ਨਹੀਂ ਮੰਨਦੇ, ਖੁਦਾ ਦੀ ਗੱਲ ਹੀ ਨਹੀਂ ਹੈਗੀ ਵੇਦਾ ਸ਼ਾਸਤਰਾਂ ਦੇ ਵਿੱਚ, ਨਾਮ ਜਿਹੜਾ ਹੈ ਉਹ ਵੇਦਾਂ ਦੇ ਵਿੱਚ ਨਹੀਂ ਹੈਗਾ। ਉਹਦੇ ਅਰਥ ਇਹ ਨਹੀਂ ਹੈਗੇ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾ ਹੀ ਫਿਰੇ ਜੋ ਬੇਤਾ ਲਿਆ, ਕਿਤੇ ਇਸ ਪੰਕਤੀ ਦੇ ਅਰਥ ਭਾਈ ਗੁਰਦਾਸ ਜੀ ਕੋਲ ਪੜੇ ਹੋ ਜੇ ਫਿਰ ਸਾਨੂੰ ਸਮਝ ਆਏਗੀ ਇਹਦੇ ਅਰਥ ਕੀ ਹੈ। ਮੇਰੇ ਉਸਤਾਦ ਜੀ ਚਾਰੇ ਵੇਦ ਪੜੇ ਹੋਏ ਸੀ, 6 ਸ਼ਾਸਤਰ ਪੜੇ ਹੋਏ ਸੀ, ਕਾਂਸੀ ਜਿੱਤੀ ਹੋਈ, ਕਾਂਸੀ ਚ ਉਹਨਾਂ ਨੂੰ ਪੰਡਿਤ ਹੋਣ ਦਾ ਲੱਕ ਮਿਲਿਆ ਹੋਇਆ ਸੀ। ਬੜੇ ਚੈਲੇਂਜ ਨਾਲ ਕਹਿੰਦੇ ਸੀ ਕਿ ਵੇਦ ਦੇ ਵਿੱਚ ਨਾਮ ਦੀ ਗੱਲ ਨਹੀਂ ਹੈਗੀ, ਪਰ ਸਾਨੂੰ ਤਾਂ ਸਤਿਗੁਰੂ ਸਾਹਿਬ ਜੀ ਨੇ ਨਿਤਨੇਮ ਤੇ ਸਿਮਰ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੇ ਸਾਰ ਨਾ ਜਾਣੀ, ਤੱਤ ਦੀ ਗੱਲ ਹੀ ਉਹਨਾਂ ਵਿੱਚ ਨਹੀਂ ਹੈਗੀ। ਪ੍ਰਗਟੇ ਅਨੂਪ ਗੋਬਿੰਦ ਪ੍ਰਭ ਨਾਨਕ ਪੂਰੇ ਬਖਸ਼ਿੰਦ, ਤੈਨੂੰ ਵਾਹਿਗੁਰੂ ਅਕਾਲ ਪੁਰਖ ਬਖਸ਼ ਦੇਗਾ। ਜਿਹਨੂੰ ਵਾਹਿਗੁਰੂ ਅਕਾਲ ਪੁਰਖ ਨੇ ਬਖਸ਼ ਦਿੱਤਾ ਉਹਦੀ ਮਨ ਦੀ ਕੋਈ ਚਾਹਣਾ ਨਹੀਂ, ਉਹ ਸੰਪੂਰਨ ਹੋ ਗਿਆ, ਉਹ ਉਹਦਾ ਰੂਪ ਹੋ ਗਿਆ ਹੈ। ਉਹਦੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਾਰ ਪ੍ਰਭ ਆਪੇ ਮਿਲੇ। ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਗੁਰੂ ਚਰਨ ਸ਼ਰਨ ਵਿੱਚ ਬਖਸ਼ਿਸ਼ ਦੀ
तुस बुद्धि तुसी विचार कराई। विचारा करद्या बहुत भुला हुई। सतगुरु साहब जी, गुरु की संगत, अणजाण बच्चा जान के माफ करो जी। हुई भुलों की माफी। सतगुरु साहब जी का पहला प्रकाश दिहाड़ा पुरब आ रहा है। प्रबंधक सज्जना ने विचार की है भी जिन्ना चर सतगुरु इतने सेवा लैणगे उन्ना चर आपां गुरु नानक का शाहकार बहुत वड्डी बख्शिश जप सत्कार वास्ते नाल आपां जी लाने जप जी साहिब ओ गुरु कृपा करे सच्चे पातशाह आप कल तू इलाही बख्शिश इलाही बाणी जप जी साहिब दी विचार सतगुरु की कृपा दे नाल शुरू करांगे। सतगुरु की अरदास सच्चे पातशाह आप कराए जे करो कृपा बुलाओ फतेह। वाहिगुरु जी का खालसा वाहिगुरु जी की फतेह।

ਗੁਰਨਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਜਿੱਥੇ ਸ਼ਬਦ ਹੋ ਜਾਏ ਤੇਗ ਬਹਾਦਰ ਸਿਮਰੈ ਕਰਨੋਂ ਦਿਆਵੇ ਧਾਏ ਸਭ ਥਾਈ ਹੋਏ ਸਤਿਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਮ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਭ ਜਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜੱਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਕੇਂਡਿਟ ਕੀਤਾ ਤਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਹਿ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇ ਸਸਵਸਾ ਸਿੰਘ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਹਿ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕਿਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖੋਏ ਜਹ ਜਹ ਖਾਲਸਾ ਜੀ ਸਭ ਤਹਤ ਹਰਿ ਸ਼ਰਿਆਇਤ ਦੇਖਤੇ ਫਤਿਹ ਬ੍ਰਿਤ ਕੀ ਪਾਇ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹੇ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੁੰਕਿਆਂ ਚੰਡੇ ਮੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਕਰਾ ਕਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਨ ਮਾਣਿਓ ਕੇ ਮਾਣ ਨਿਤਾੜਿਓ ਪਿਤਾ ਨਿਉਟਿਆਂ ਦੀ ਓਰ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਮਹਾਰਾਜ ਜੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਪੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲੂ ਤੋਂ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਜਾਂ ਸਿੱਖਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰਮ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬਿੰਦ ਸੰਗਤਾਂ ਦੂਰ ਦੁਰਾਡੇ ਪਿੱਛੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਵੱਲੜ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਰੀ ਤਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਆਪ ਜੀ ਦੇ ਦਰ ਘਰ ਦੇ ਸੇਵਕ ਕੀਰਤ ਕਨਵਰ ਸਿੰਘ ਅਤੇ ਅਪ੍ਰੈਲ ਗਿੱਲ ਦੀ ਵਿਆਹ ਵਰੇ ਗੰਢ ਤੇ ਉਹਨਾਂ ਦੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦੇ ਭਾਈ ਬਲਰਾਜ ਸਿੰਘ ਗਿੱਲ ਗੁਰੂ ਘਰ ਵਾਸਤੇ $100 ਮਾਇਆ ਭੇਟਾ ਕਰਦੇ ਨੇ ਕਿਰਪਾ ਕਰਨੀ ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਦੇਰ ਹੋਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਵਿਦੇਸ਼ਾ ਭੱਟਾਚਾਰੀਆ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਗੁਰੂ ਘਰ ਵਾਸਤੇ ਬੇਅੰਤ ਮਾਇਆ ਭੇਟਾ ਕਰਦੇ ਹਨ ਕਿਰਪਾ ਕਰਨੀ ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਭਾਈ ਗੁਰਪ੍ਰੀਤ ਸਿੰਘ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ 31 ਰਾਗ ਕੀਰਤਨ ਦਰਬਾਰ ਵਾਸਤੇ ਗੁਰੂ ਘਰ ਵਾਸਤੇ $200 ਮਾਇਆ ਭੇਟਾ ਕਰਦੇ ਨੇ ਕਿਰਪਾ ਕਰਨੀ ਜੀ ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨਾ ਬੀਬੀ ਸੁਖਵਿੰਦਰ ਕੌਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ 31 ਰਾਗ ਕੀਰਤਨ ਦਰਬਾਰ ਵਾਸਤੇ $500 ਮਾਇਆ ਭੇਟਾ ਕਰਦੇ ਨੇ ਕਿਰਪਾ ਕਰਨੀ ਸੇਵਕ ਪਰਿਵਾਰ ਦੀ ਭੇਟਾ ਦਰ ਪ੍ਰਵਾਨ ਕਰਨੀ ਭਾਈ ਅਮਰਿੰਦਰ ਸਿੰਘ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ 31 ਰਾਗ ਕੀਰਤਨ ਦਰਬਾਰ ਵਾਸਤੇ $250 ਮਾਇਆ ਭੇਟਾ ਕਰਦੇ ਨੇ ਕਿਰਪਾ ਕਰਨੀ ਸੇਵਕ ਪਰਿਵਾਰ ਦੀ ਭੇਟਾ ਦਰ ਪ੍ਰਵਾਨ ਕਰਨੀ ਦੁਰਗਾ ਬੀਰ ਦਾ ਰਾਜੂ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦੇ ਗੁਰੂ ਘਰ ਵਾਸਤੇ $201 ਮਾਇਆ ਭੇਟਾ ਕਰਦੇ ਹਨ ਕਿਰਪਾ ਕਰਨੀ ਸੇਵਕ ਪਰਿਵਾਰ ਦੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ
ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ, ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ, ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ। ਸ੍ਰੀ ਗੁਰਮੁਖ ਪਿਆਰੇ ਮਿਲਣਾ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅਗਿਆ ਭਈ ਅਕਾਲ ਕੇ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ, ਜੋ ਪ੍ਰਭ ਕੋ ਮਿਲ ਪੋ ਚਾਹੇ ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਆਕੀ ਰਹਿ ਨਾਮ, ਖੁਆਰ ਹੋਏ ਸਭ ਮਿਲੇਂਗੇ ਬੱਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਮ ਦੇ ਗੁਰਪਾਰ ਉਤਾਰਨ,

ਦਾਸ ਭਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕੀਰਤਨ ਸੋਹਿਲਾ ਸੋਹਿਲਾ ਰਾਗ ਗੌੜੀ ਦੀਪ ਕੀ ਮਹਿਲਾ ਪਹਿਲਾ ਇੱਕ ਓਂਕਾਰ ਸਤ ਗੁਰ ਪ੍ਰਸਾਦ ਜੈਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ ਤਿੱਤ ਘਰ ਗਾਵੋ ਸੁਹਿਲਾ ਸਿਵਰਿਓ ਸਜਨਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੁਹਿਲਾ ਹਉ ਵਾਰੀ ਜਿਸ ਸੁਹਿਲੇ ਸਦਾ ਸੁਖ ਹੋਏ ਰਹਾ ਉਹ ਨਿਤ ਨਿਤ ਜੀਅੜੇ ਸਮਾਲਿਆਨ ਦੇਖੇਗਾ ਦੇਵਨਹਾਰ ਤੇਰੇ ਦਾ ਨਾ ਕੀਮਤ ਨਾ ਪਵੈ ਤਿਸ ਦਾਤੇ ਕਮਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਣ ਅਸੀਸਣੀਆਂ ਜੋ ਹੋਵੈ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਏ ਨਾਨਕ ਸੇ ਦੇ ਅਵਨ ਰਾਗ ਆਸਾ ਮਹਿਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇ ਸਨੇਕ ਬਾਬਾ ਜੈਕਰ ਕਰਤੇ ਕੀਰਤ ਹੋਏ ਸੋ ਘਰ ਰਾਗ ਖੜਾਈ ਤੋਏ ਰਹਾਓ ਵਿਸਵੇ ਤਸੀਆਂ ਕਣੀਆਂ ਪੈਰਾ ਦਿੱਥੀ ਵਾਰੀ ਮਾਹੋ ਹੋਵਾ ਸੂਰਜ ਏਕੋ ਰੁਤਨੇਕ ਨਾਨਕ ਕਰਤੇ ਕੇ ਕੇਤੇ ਵੇ ਸਰਾਗ ਤਨਾ ਸ੍ਰੀ ਮਹਿਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਣ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ ਸੈਸ ਤਵ ਨੈਨ ਨਨ ਨੈਨ ਹੈ ਤੋਏ ਕੋ ਸੈਸ ਮੂਰਤ ਨਾਇਕ ਤੋਹੀ ਸੈਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗਾਂਧੇਵ ਚਰਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰਨ ਲੋ ਬਿਤ ਮਨੋ ਆਨ ਦਿਨੋ ਮੋਹੇ ਆਏ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾ ਦੇ ਤੇਰੇ ਨਾਇ ਵਾਸਾ ਰਾਗ ਗੌੜੀ ਪੂਰਬੀ ਮਹਿਲਾ ਚੌਥਾ ਕਾਮ ਕ੍ਰੋਧ ਨਗਰ ਬੋ ਭਰਿਆ ਮੈਂ ਸਾਧੂ ਖੰਡਲ ਖੰਡਾ ਹੈ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰ ਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੋਤ ਪੁਨ ਵੱਡਾ ਹੈ ਰਹਾਓ ਸਾਕਤ ਹਰ ਸਾਧਨਾ ਜਾਣਿਆ ਤੇ ਨੰਤਰ ਹਾਂ ਮੈਂ ਕੰਡਾ ਹੈ ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ ਜਮਕਾਲ ਸਹਿ ਸਿਰ ਡੰਡਾ ਹੈ ਅਰਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਪਉ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖਨ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੜ ਵੱਡਾ ਹੈ ਜਨ ਨਾਨਕ ਨਾਮ ਅਧਾਰ ਟੇਕ ਹੈ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹਿਲਾ ਪੰਜਵਾਂ

ਨਾਨਕੇ ਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਅਸ਼ਟਪਦੀ ਆਪ ਕਥੈ ਆਪ ਸੁਣੈ ਹਾਰ ਆਪ ਹੈ ਕਾ ਵਿਸਥਾਰ ਜਾਂ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਣ ਸੂਤ ਸਭ ਜਗਤ ਪਰੋਏ ਜਾਕੋ ਪ੍ਰਭ ਜੀਵਾ ਬੁਝਾਏ ਸਚ ਨਾਮ ਸੋਈ ਜਿਨ ਪਾਏ ਸੋ ਸਮਦਰਸੀ ਤਤ ਕਾ ਬੀਤਾ ਨਾਨਕ ਸਗਲ ਸ੍ਰਿਸ਼ਟ ਕਾ ਜੀਤਾ ਜੀ ਜੰਤਰ ਸਭਤਾ ਕੈ ਹਾਥ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੈ ਤਿਸ ਕੋਈ ਨ ਮਾਰੈ ਸੋ ਮੂਆ ਜਿਸ ਮਨੋ ਵਿਸਾਰੈ ਕਿਸ ਤਜਬਰ ਕਹਾ ਕੋ ਜਾਏ ਸਭ ਸਿਰ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾਕੈ ਸਭ ਹਾਥ ਅੰਤਰ ਬਾਹਰ ਜਾਨੋ ਸਾਥ ਗੁਣ ਨਿਦਾਨ ਬੇਅੰਤ ਅਪਾਰ ਨਾਨਕ ਦਾਸ ਸਦਾ ਬਲਿਆਰ ਪੂਰਨ ਪੂਰਹੇ ਦਿਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੈ ਆਪ ਅੰਤਰ ਜਾਮੀ ਰਹੋ ਵਿਆਪ ਪ੍ਰਤਪਾਲੈ ਜੀਅਨ ਬਹੁ ਭਾਤ ਜੋ ਜੋ ਰਚਿਓ ਸੁ ਤਿਸੈ ਤਿਆਤ ਜਿਸ ਭਾਵੈ ਤਿਸ ਲਏ ਮਿਲਾਏ ਭਗਤ ਕਰਹਿ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇਕ ਜਾਣਿਆ ਜਨ ਲਾਗਾ ਹਰ ਇਕੈ ਨਾਏ ਤਿਸ ਕੀ ਆਸ ਨ ਬਿਰਤੀ ਜਾਏ ਸੇਵਕ ਕੋ ਸੇਵਾ ਬਣ ਆਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉੱਪਰ ਨਹੀਂ ਵਿਚਾਰ ਜਾ ਕੈ ਮਨ ਵਸਿਆ ਨਿਰੰਕਾਰ ਬੰਧਨ ਤੋਰ ਭਈ ਨਿਰਵੈ ਅੰਦਿਨ ਪੂਜੈ ਗੁਰ ਕੇ ਪੈਰ ਇਹ ਲੋਕ ਸੁਖੀ ਉੱਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੈ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਕਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਤਰਨ ਕਾ ਇਹ ਸੁਹਾਓ ਆਠ ਪੈਰ ਪ੍ਰਭ ਇੱਕ ਹਨੇਰਾ ਮਿਟੈ ਗਿਆਨ ਬਿਨਸੈ ਅੰਧੇਰਾ ਸੁਨੋ ਉਪਦੇਸ਼ ਹਿਰਦੈ ਬਸਾਵੋ ਮਨ ਇੱਛੇ ਨਾਨਕ ਫਲ ਪਾਵੋ ਹਲਤ ਪਲਤ ਦੋਏ

ਹੈ ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੂਖ ਨਾਮ ਜਪਤ ਮਨ ਹੋਵਤ ਸੂਖ ਚਿੰਤਾ ਜਾਇ ਮਿਟੈ ਅਹੰਕਾਰ ਤਿਸ ਜਨ ਕੋ ਕੋਇ ਨ ਪਹੁੰਚਣ ਹਾਰ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾ ਕੇ ਕਾਰਜ ਪੂਰਾ ਮਤ ਪੂਰੇ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖਤ ਕੁਦਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੈ

ਸਗਲ ਸਮੱਗਰੀ ਇੱਕ ਘਟ ਮਾਹੀ ਅਨਿਕ ਰੰਗ ਨਾਨਾ ਦ੍ਰਿਸ਼ਟਾਹੀ ਨਾਉ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਬਿਸਰਾਮ ਸੁਨ ਸਮਾਦ ਅਨਹਤ ਤੈਨਾਤ ਕਹਿ ਨ ਜਾਈ ਚਰਜ ਵਿਸਮਾਦ ਤਿਨ ਦੇਖਿਆ ਜਿਸਾਬ ਦਿਖਾਈ ਨਾਨਕ ਤਿਸ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ ਧਰਨ ਮਾਹੇ ਆਕਾਸ਼ ਪਿਆਰ ਸਰਬ ਲੋਕ ਪੂਰਨ ਪ੍ਰਤਪਾਲ ਬੰਤਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬੈਸੰਤਰ ਮਾਹੇ ਚਾਰ ਕੁੰਟ ਦੈ ਦਿਸੇ ਸਮਾਹੇ ਤਿਸ ਤੇ ਭਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀ ਅਰਸੂਰ ਨਖੇਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਡੋਲ ਨ ਕਬਹੂ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੋਲ ਨ ਪਾਈਐ ਗੁਨਾ ਅਮੋਲ ਸਰਬ ਜੋਤ ਮੈਂ ਜਾ ਕੀ ਜੋਤ ਧਾਰਿਓ ਸਵਾਮੀ ਓਤ ਪੋਤ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸ਼ਵਾਸ ਸੰਤ ਜਨਾ ਕਾ ਭੇਖਣ ਸਭ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ ਸੰਤ ਜਨਾ ਸੁਨੈ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ।

ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਸ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲੇਖ ਦੁੱਖ ਸੁਖ ਪਾਈਐ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਮੈ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨੀਸਾਣ ਗਾਵੈ ਕੋ ਗੁਣ

ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾਂ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅਗੈ ਰੱਖੀਐ ਜਿਤ ਦਿਸੈ ਦਰਬਾਰ ਮੋਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਇਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਆਖਾਂ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੇ ਤੀ ਸਿਰਠ ਉਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਾਗਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਾ ਸਿੱਧ ਪੀਰ ਸੁਰਨਾਥ ਸੁਣਾ ਧਰਤ ਧਵਲ ਆਕਾਸ਼ ਸੁਣਾ ਦੀਪ ਲੋ ਪਾਤਾਲ ਸੁਣਾ ਪੋਹੇ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਾ ਦੁਖ ਪਾਪ ਕਾ ਨਾਸ ਸੁਣਾ ਈਸਰ ਬਰਮਾ ਇੰਦ ਸੁਣਾ ਮੁਖ ਸਾਲਾ ਹਨਮੰਦ ਸੁਣਾ ਜੋਗ ਜੁਗਤ ਤਨ ਭੇਦ ਸੁਣਾ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਾ ਦੁਖ ਪਾਪ ਕਾ ਨਾਸ ਸੁਣਾ ਸਤ ਸੰਤੋਖ ਗਿਆਨ ਸੁਣਾ ਅੱਠ ਸੱਠ ਕਾ ਇਸਨਾਨ ਸੁਣਾ ਪੜ ਪੜ ਪਾਵੈ ਮਾਨ ਸੁਣਾ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਾ ਦੁਖ ਪਾਪ ਕਾ ਨਾਸ ਸੁਣਾ ਸਾਰਾ ਗੁਣਾ ਕੇ ਗਾਹ ਸੁਣਾ ਸੇਖ ਪੀਰ ਪਾਤ ਸਾਹ ਸੁਣਾ ਅੰਧੇ ਪਾਵੈ ਰਾਹ ਸੁਣਾ ਹਾਥ ਹੋਵੈ ਅਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਾ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਸ਼ੂ ਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹਿ ਚੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗ ਨਾ ਚਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੁਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੀ ਗੁਰ ਸਿੱਖ ਮੰਨੈ ਨਾਨਕ ਭਾਵੈ ਹੈ ਨਾ ਭੇਖੋ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ
पंच प्रवान पंच प्रधान पंचे पाव है दरगा है मान पंचा सो है दर राजान पंचा का गुर एक त्यान जे को कह करै विचार करते कह करण नाही सुमार तौल धर्म दया का पूत संतोख थाप रखिया जिन सूत जे को बुझै होवै सचियार तबलै उपर केता पार धरती होर परै होर होर तिस ते पार तलै कवन जोर जी जात रंगा के नाव सबना लिखिया बुड़ी कलाम एहो लिखा लिख जाने कोई लिखा लिखिया केता होए केता तान सवाले हो रूप केती दात जाने कौन कूत कीता पसाओ एको कवाओ तिसते होए लख दरियाओ कुदरत कवन कहा विचार वारिया न जावा एक वार जो तुद भावे साई पलीकार तू सदा सलामत निरंकार असंख जप असंख पाओ असंख पूजा असंख तप ताओ असंख ग्रंथ मुख वेद पाठ असंख जोग मन राहे उदास असंख भगत गुण ज्ञान विचार असंख सती असंख दातार असंख सूर मोह पख सार असंख मोन लिवलाए तार कुदरत कवन कहा विचार वारिया न जावा एक वार जो तुद पावै साई भलीकार तू सदा सलामत निरंकार असंख जप असंख मूर्ख अंध घोर असंख चोर हराम खोर असंख अमर कर जाहे जोर असंख गल वड हत्या कमाहे असंख पापी पाप कर जाहे असंख कूड़ियार कूड़े फिराहे असंख मलेश मल पख खाहे असंख निंदक सिर करह पार नानक नीच कह विचार वारिया न जावा एक वार जो तुद पावै साई भलीकार तू सदा सलामत निरंकार असंख नाव असंख थाव अगम अगम असंख लो असंख काहे सिर भार होए अखरी नाम अखरी सलाह अखरी ज्ञान गीत गुण गाह अखरी लिखण बोलण बाण अखरा सिर संजोग वखाण जिन ए लिखे तिस सिर नाहे जिव फुरमाए तेव तेव पाहे जेता कीता तेता नाउ विण नावै नाही को थाउ कुदरत कवन कहा विचार वारिया न जावा एक वार जो तुद पावै साई भलीकार तू सदा सलामत निरंकार भरिय हाथ पैर तन देह पानी धोता तो उतर सुखे मूत पलीती कपड़ होए दे साबुन लइए ओह धोए भरिय मत पापा कै संग ओह धोपै नावै कै रंग पुनी पापी आखण नाहे कर करना लिख लै जाहो

ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖਿਲੈ ਸਗਲ ਜਗਤ ਚੰਗਿਆ

ಪಾದರವಸುದಿ ಅಷ್ಟಮಿ ರವಿವಾರ ತೀರಸುತದ್ರವ ಗ್ರಂಥ ಸುಧಾರ ಸ್ವಯ್ಯ ಪಾಯಿ ಗಹೆ ಜಬತೆ ತುಮರೇ ತಬತೆ ಕೂ ಆಂಖ ತರಿ ನಹಿ ಅನ್ಯೋ ರಾಮ ರಹೀಮ ಪುರಾಣ ಕುರಾನ ಅನೇಕ ಕಹೆ ಮಾತ ಏಕ ನ ಮಾನ್ಯೋ ಸಿಮ್ರತ ಶಾಸ್ತ್ರ ಭೇದ ಸಭೆ ಬಹು ಭೇದ ಕಹೆ ಹಮ ಏಕ ನ ಜಾನ್ಯೋ ಶ್ರೀಯ ಸುಪಾನ ಕೃಪಾ ತುಮರಿ ಕರ ಮೈ ನಾ ಕಹೆವು ಸಭ ತುಹೇ ಬಖಾನ್ಯೋ ದೋಹರಾ ਸਗਲ ਦੁਆਰ ਕੋ ਛਾੜ ਕੈ ਗਹਿਓ ਤੁਹਾਰੋ ਦੁਆਰ ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕੋ ਛਾੜ ਕੈ ਗਹਿਓ ਤੁਹਾਰੋ ਦੁਆਰ ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ ਸਬਦੋ ਤਾਂ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟਹ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਤਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਾਉ ਸੇ ਨਾਮ ਹਰ ਕੈ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਾਜਹੋਂ ਕਿਆ ਕਰੇ ਵੇਚਾਰੀਆ ਤੁਧ ਬਾਜ ਸਮਰੱਥ ਕੋਈ ਨਾਹੀਂ ਕਿਰਪਾ ਕਰ ਬਨਵਾਰੀਆ ਏਸ ਨਾਉ ਹੋਰ ਥਾਉ ਨਾਹੀਂ ਸ਼ਬਦ ਲਾਗ ਸਵਾਰੀਆ ਕਹੇ ਨਾਨਕ ਲਿਵੈ ਬਾਜਹੋਂ ਕਿਆ ਕਰੇ ਵੇਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰੂ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕੇ ਜਿਵੇਖ ਕਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੈ ਸਵਾਰਿਆ ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੈ ਵਿਚਾਰਿਆ ਇੱਕ ਭਰਮ ਭੂਲੇ ਫਿਰੇ ਦਹਿ ਦੇ ਸੋ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਪਾਵੈ ਕਹੇ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਹੋ ਅਕਥ ਕੀ ਕਰੇ ਕਹਾਣੀ ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਐ ਪਾਈਐ ਹੁਕਮ ਮੰਨੇ ਹੋ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥੇ ਹੋ ਅਕਥ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟਹੋ ਜਿਨ ਮੋਹ ਮੀਠਾ ਲਾਇਆ ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ ਸਾਥ ਤੇਰਾ ਚੱਲੈ ਨਾਹੀਂ ਤਿਸ ਨਾਲ ਕਿਉਂ ਚੇਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਆਗਮ ਅਗੋਚਰਾ ਤੇਰਾ ਅੰਤ ਨਾ ਪਾਇਆ
अंतु न पाया किने तेरा अपना आप तू जानहि जी जंत।

ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ।

ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈਂ ਹੋਵੋ ਜੀ ਸਹਾਏ। ਦਸਾਂ ਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ ਬਾਣੀ ਕੇ ਬੋਹਿਤ ਚਵਰ ਤਾਕਤ ਸ਼ਤਰ ਦੇ ਮਾਲਿਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨੇ ਤੇਰਾ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅੰਡਿੱਠ ਕੀਤਾ, ਤਿਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਹਿੱਤ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧਕ ਕੇਸਾਂ ਸੁਆਸਾ ਸੰਗ ਨਿਭਾਇਆ, ਤਿਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਨਾਮ ਚਿਤ ਆਵੈ, ਨਾਮ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਖਿਆ ਰਿਆਇਤ। ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ

ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆ

ਹਿੰਮਤ ਅਨੁਸਾਰ ਭਾਵਨਾਵਾਂ ਸੰਪੂਰਨ ਕਰਨੀਆਂ, ਸਭਨਾਂ ਨੂੰ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨਾ, ਦਰ ਘਰ ਦੀ ਸੇਵਾ ਬਖਸ਼ਿਸ਼ ਕਰਨੀ। ਜੋ ਸੰਗਤਾਂ ਘਰਾਂ ਦੇ ਵਿੱਚ ਬੈਠ ਕੇ ਮਹਾਰਾਜ ਜੀ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ ਤਿਨ੍ਹਾਂ ਦੀ ਅਰਦਾਸ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਮਿਹਰ ਭਰਿਆ ਹੱਥ ਰੱਖਣਾ, ਦੁੱਖਾਂ ਦਾ ਨਾਸ ਆਪਣੇ ਭਜਨ ਦਾ ਪ੍ਰਤਾਪ ਬਖਸ਼ਿਸ਼ ਕਰਨਾ, ਬੱਚਿਆਂ ਨੂੰ ਮਹਾਰਾਜ ਬਾਣੀ ਅਤੇ ਬਾਣੀ ਦੇ ਨਾਲ ਜੋੜਨਾ, ਸਤ ਸੰਗਤ ਦੇ ਨਾਲ ਰਲਾ ਲੈਣਾ ਮਹਾਰਾਜ ਜੀ, ਦਰ ਘਰ ਦੇ ਟਹਿਲੀਆਂ ਨੂੰ ਤੰਦਰੁਸਤੀ ਬਖਸ਼ਿਸ਼ ਕਰਨੀ, ਸਤਿਗੁਰੂ ਜੀ ਭੈ ਭਾਵਨੀ ਸਦਕਾ ਆਪਣੀ ਸੇਵਾ ਕਰਨ ਦੇ ਲਾਹੇ ਪ੍ਰਦਾਨ ਕਰਨੇ। ਸ਼ੁਕਰ ਹੈ ਮਹਾਰਾਜ ਜੀ ਚਾਰ ਪੈਰ ਰਹਿਣ ਸੁੱਖ ਦੀ ਬਤੀਤ ਕੀਤੀ, ਆਇਆ ਚਾਰ ਪੈਰ ਦਿਨ ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣਾ, ਸਰਬੱਤਰ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਅੰਗ ਸੰਗ ਸਹਾਈ ਹੋਣਾ। ਸਤਿਗੁਰੂ ਜੀ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ, ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ ਜੀ। ਭੋਗ ਲੱਗਾ ਸ਼ੀਤ ਪ੍ਰਸ਼ਾਦ, ਸਾਧ ਸੰਗਤ ਰਸਨੀ ਯੋਗ ਹੋਵੇ, ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ। ਜਿਨ੍ਹਾਂ ਭੰਡਾਰਿਆਂ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ, ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਰਸਤਾਂ ਦਰਗਾਹੋਂ ਭੇਜਣੀਆਂ ਮਹਾਰਾਜ ਜੀ, ਕਰੋ ਕਿਰਪਾ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਗੁਰਮੁਖ ਪਿਆਰੇ ਮੇਲੋ, ਜਿਨ੍ਹਾਂ ਦੇ ਮਿਲਿਆ ਆਪ ਜੀਆਂ ਦਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।

ਸ੍ਰੀ ਵਾਹਿਗੁਰੂ ਸਾਹਿਬ ਜੀ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮੇਹਰ ਉਪਾਵਾ, ਡੁੱਬਦੇ ਪੱਥਰ ਤਾਰੇ। ਜੀਅੜਾ ਅਗਨ ਬਰਾਬਰ ਤਪੈ, ਪੀਤਰ ਵਗੈ ਕਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ, ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਤੰਤਾਂ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ। ਸਤਿਗੁਰੂ ਜੀ ਰਹਿਮਤ ਕਰਨ, ਆਪ ਸਭਨਾ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰੋ ਕਰੋ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ, ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨਿਯਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਜੀ ਦਾ ਜਥਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਾਉਣਗੇ। ਆਪ ਜੀਆਂ ਨੇ ਇਕਾਗਰਤਾ ਸਤਿਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਹੱਲਾ ਦੂਜਾ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਲ ਇੱਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਭਾਣੇ ਘੱਟ ਲੈ ਇੱਕ ਨਾ ਮਾਇਆ ਵਿੱਚ ਨਿਵਾਸੇ ਪਿਆ ਆਖਣਾ ਜਾਪੇ ਜੇ ਕਿਸੇ ਆਣੇ ਰਾਸ ਨਾਨਕ ਗੁਰਮੁਖ ਜਾਣੀਆਂ

ਸਿੱਧ ਪਹਿਵੇ ਸਿੱਧ ਬੁਲ ਸੁਰਨਾਥ ਪਹਿਵੇ ਚਾ ਡਾਣੇ ਆਕਾਸ ਪਹਿਵੇ ਜੋਤ ਮਹਾਬਲ ਸੂਰ ਪਹਿਵੇ ਚਾਵੇ ਜਾਵੇ ਪੂਰ ਸਗਲਿਆ ਪੌ ਲਿਖਿਆ।

0: ਤਾ ਨਾਨਕ ਤੋਲਿਆ ਜਾਪੈ ਮਹੱਲਾ ਪਹਿਲਾ
1: ਸੋਜ ਗਿਆਨ ਕਾਸਟਾ ਵਿਖੇ ਸੋਏ ਸਭ ਨਿਸ਼ਾਲਾ ਮਾਰੀਆਂ ਕਰਤਾ ਕਰੇ ਸੋਏ ਅੱਗੇ ਜਾਤ ਨਾ ਜੋਰ ਹੈ ਅੱਗੇ ਜੀਓ ਨਵੇਂ ਜਿਨ ਕੇ ਲੇਖੇ ਪਤ ਪਵੇ ਚੰਗੇ ਸੇ ਕੇ ਪੌੜੀ ਤੁਰ ਕਰਮ ਜਿਨ੍ਹਾਂ ਕੁਤ ਪਾਏ।

0: ਚਾਹੇ ਮਹੱਲਾ ਪਹਿਲਾ
1: ਪੜ ਪੁਸਤਕ ਸੰਧਿਆ ਬਾਦੰ ਸਰਪੂਜ ਸਮਗਲ ਸਮਾਦੰ ਮੁਖ ਝੂਠ ਵਿਭੂਖਣ ਸਾਰੰ ਤ੍ਰੈਪਾਲ ਤੇ ਹਾਲ ਵਿਚਾਰੰ ਗਲ ਮਾਲਾ ਤਿਲਕ ਲਲਾਟੰ ਦੁਇ ਧੋਤੀ ਵਸਤ੍ਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਹਚੋ ਕਰਮੰ
2: ਹੋ ਨਾਨਕ ਨੇ ਚੋ ਧਿਆਵੈ ਫਿਰ ਸਤਿਗੁਰ ਬਾਟ ਨ ਪਾਵੇ ਪੌੜੀ ਕਪੂਰ।

0: ਜਮਪੁਰ ਜਾਹਿ ਮਹੱਲਾ ਪਹਿਲਾ।
1: ਭਰਮ ਹੈ ਦੂਜੇ ਲੱਗੇ ਜਾਏ, ਜਮਨ ਮਰਨਾ ਹੁਕਮ ਹੈ ਭਾਣੇ ਆਵੇ ਜਾਏ, ਖਾਣਾ ਪੀਣਾ ਪਵਿੱਤਰ ਹੈ ਤੇ ਤੋਰ ਜਿਕ ਸੰਭਾਏ। ਨਾਨਕ ਜਿਨੀ ਗੁਰਮੁਖ ਪੁੱਜਿਆ, ਤਿੰਨਾ ਸੂਤਕ ਨਾ ਪੌੜੀ ਸਤਿਗੁਰ ਵੱਡਾ ਕਰ ਸਲਾਈ।

0: ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਸ ਜੀ, ਪਰਮ ਪਿਆਰੀ ਸਾਧ ਸੰਗਤ ਜੀਓ, ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰਦੇ ਹੋਏ ਪਾਵਨ ਪਵਿੱਤਰ ਆਸਾ ਕੀ ਵਾਰ ਦਾ ਕੀਰਤਨ ਆਪ ਜੀ ਨੇ ਸ਼ਰਧਾ ਭਾਵਨਾ ਦੇ ਨਾਲ ਸਰਵਣ ਕੀਤਾ ਹੈ। ਆਉਣ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਰਕਵਿੰਦਰ ਸਿੰਘ ਜੀ ਖਾਲਸਾ, ਇਹਨਾਂ ਪਾਸੋਂ ਪਾਵਨ ਪਵਿੱਤਰ ਹੁਕਮਨਾਮੇ ਦੀ ਕਥਾ ਸਰਵਣ ਕਰੀਏ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਸਾਨੂੰ ਬੁਲਾਓ, ਵਾਹਿਗੁਰੂ।

ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਗੰਮ ਅਪਾਰ ਅਨੰਤ ਗੁਰ ਅਭਗਤ ਅਲਖ ਅਭੇਵ ਪਾਰ ਬ੍ਰਹਮ ਪੂਰਨ ਬ੍ਰਹਮ ਸਤਿਗੁਰ ਨਾਨਕ ਦੇਵ ਸਤਿਗੁਰ ਨਾਨਕ ਦੇਵ ਦੇਵ ਦੇਵੀ ਸਭ ਧਿਆਵਹਿ ਨਾਦ ਬਾਤ ਬਿਸਮਾਦ ਰਾਗ ਰਾਗ ਗੁਣ ਗੁਣ ਗਾਵਹਿ ਸੁਨ ਸਮਾਦ ਅਗਾਦ ਸਾਦ ਸੰਗਤ ਸਪਰੰਪਰ ਅਭਗਤ ਅਲਖ ਅਭੇਵ ਅਗਾਮਿਤ ਅਪਰੰਪਰ ਆਦ ਅਦਵੈਖ ਅਭੇਖ ਮਹਾਂਪ੍ਰਭ ਸਤ ਸਰੂਪ ਸੋ ਜੋਤ ਪ੍ਰਕਾਸ਼ੀ ਪੂਰ ਰਹਿਓ ਸਭ ਹੀ ਘਟ ਕੇ ਪਟ ਤਤ ਸਮਾਦ ਸੁਭਾਵ ਪਰਨਾਸੀ ਆਦ ਜੁਗਾਦ ਜੁਗਾਦ ਤੁਹੀ ਪ੍ਰਭ ਫੈਲ ਰਹਿਓ ਸਭ ਅੰਤਰਵਾਸੀ ਦੀਨ ਦਿਆਲ ਕਿਰਪਾਲ ਕਿਰਪਾ ਕਰ ਆਦ ਅਜੋਣ ਅਜੈ ਅਬਨਾਸੀ ਹਰ ਕੀ

ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਵੱਡਿਆਂ ਭਾਗਾਂ ਵਾਲੇ ਹੋਏ ਜੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਹਾਜ਼ਰੀਆਂ ਭਰ ਕੇ ਬਹੁਤ ਵੱਡੇ ਭਾਗ ਉਹਨਾਂ ਦੇ ਜਿਨ੍ਹਾਂ ਨੂੰ ਦੱਸਦੇ ਨੇ ਅੰਮ੍ਰਿਤ ਵੇਲੇ ਦਾ ਜਾਗਣਾ, ਅੰਮ੍ਰਿਤ ਵੇਲੇ ਦਾ ਇਸ਼ਨਾਨ, ਫਿਰ ਦਾਤੇ ਨੇ ਰਹਿਮਤ ਕਰਕੇ ਆਪਣੇ ਅੰਮ੍ਰਿਤ ਰੂਪੀ ਨਾਮ ਨਾਲ ਜੁੜਨ ਦੀ ਮਿਹਰ ਕੀਤੀ। ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਦਾ ਅੱਜ ਦਾ ਅੰਮ੍ਰਿਤ ਵੇਲੇ ਦਾ ਇਲਾਹੀ ਫੁਰਮਾਨ ਸੂਹੀ ਰਾਗ ਦੇ ਵਿੱਚ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਦੇ ਬੋਹਿਤ, ਜੋਤ ਸਰੂਪ, ਸੱਚੇ ਪਿਤਾ, ਪੰਜਵੇਂ ਪਾਤਸ਼ਾਹ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਦੀ ਵਾਰਕ ਰਸਨਾ ਤੋਂ ਫਰਮਾਏ ਹੋਏ ਇਲਾਹੀ ਫੁਰਮਾਨ ਦੀ ਬਖਸ਼ਿਸ਼ ਹੋਈ ਹੈ। ਸਤਿਗੁਰੂ ਸਾਹਿਬ ਜੀ ਦੀ ਇਲਾਹੀ ਬਾਣੀ ਦੀ ਬਾਬਤ ਵਿਦਵਾਨਾਂ ਦੀ ਵਿਚਾਰ ਹੈ ਕਿ ਸਿੱਖ ਧਰਮ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਬਾਣੀ ਜਿਹੜੀ ਹੈ ਨਾ, ਉਹ ਕੁੰਜੀ ਹੈ। ਕੁੰਜੀ ਭੇਤ ਬਹੁਤ ਖੁੱਲ੍ਹਦੀ ਔਰ ਇਹ ਲੱਗਦੀ ਵੀ ਸੱਚਾਈ ਹੈ। ਕਾਵਿ ਦੇ ਵਿੱਚ ਆਪਣੀ ਮਰਜ਼ੀ ਨਾਲ ਕਈ ਵਾਰੀ ਬੰਦਾ ਵਿਚਾਰ ਕਰੇ ਤਾਂ ਹੋ ਸਕਦਾ ਉਹਦੀ ਗਲਤ ਹੋ ਸਕਦੀ ਹੈ। ਭਾਈ ਗੁਰਦਾਸ ਜੀ ਨੇ ਜਿੰਨੇ ਵੀ ਕਵਿਤ ਪੌੜੀਆਂ ਲਿਖੀਆਂ ਨੇ, ਜੇ ਉਹਨਾਂ ਨੂੰ ਕਿਤੇ ਧਿਆਨ ਨਾਲ ਵਿਚਾਰਿਆ ਜਾਏ ਤਾਂ ਉਹ ਕਿਸੇ ਨਾ ਕਿਸੇ ਇਲਾਹੀ ਫਰਮਾਨ ਦੀ ਵਿਚਾਰ ਹੈ ਜੋ ਸਤਿਗੁਰੂ ਸਾਹਿਬ ਜੀ ਨੇ ਇਸ ਫਰਮਾਨ ਦੇ ਵਿੱਚ ਪਹਿਲੀ ਪੰਕਤੀ ਹੈ ਨਾ, ਸਿਮਰਿਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਚੀਆਂ। ਹੁਣ ਕੋਈ ਆਪਣੀ ਸਮਝ ਨਾਲ ਇਹਦੇ ਅਰਥ ਕਰੇ ਤੇ ਉਹ ਕਹਿ ਸਕਦਾ ਹੈ ਕਿ ਸਿਮਰਤੀਆਂ ਵੇਦ ਪੁਰਾਣ ਵੀ ਉਹ ਪੁਕਾਰ ਪੁਕਾਰ ਕੇ ਕਹਿ ਰਹੀਆਂ ਨੇ ਕਿ ਨਾਮ ਤੋਂ ਬਿਨਾ ਬਾਕੀ ਗੱਲਾਂ ਹੋਸ਼ੀਆਂ ਨੇ। ਲੇਕਿਨ ਜਦੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਵਿਚਾਰਾਂਗੇ ਤੇ ਭਾਈ ਸਾਹਿਬ ਜੀ ਕਹਿਣਗੇ ਸਿਮਰਤ ਪੁਰਾਣ ਕੋਟਾਣ ਬਖਾਣ, ਉਸਤਾਈ ਸਿਮਰਤੀਆਂ ਤੱਕ ਨਹੀਂ ਸੀਮਤ ਰਹੇ। ਕਹਿੰਦਾ ਜਿਹੜੀਆਂ 27 ਸਿਮਰਤੀਆਂ ਨੇ ਇਹੋ ਜਿਹੀਆਂ ਕਰੋੜਾਂ ਸਿਮਰਤੀਆਂ ਹੋਣ, ਜਿਹੜੇ 18 ਪੁਰਾਣ ਨੇ ਨਾ ਇਹੋ ਜਿਹੇ ਕਰੋੜਾਂ ਪੁਰਾਣ ਹੋਣ। ਸਿਮਰਤ ਪੁਰਾਣ ਕੋਟਾਣ ਬਖਾਣ, ਬਹੁ ਭਾਗਵਤ ਵਿਆਕਰਨ ਵੇਦ ਕੀ, ਜਿਹੜੇ ਭਗਵਤ ਪੁਰਾਣ ਨੇ, ਜਿਹੜੇ ਚਾਰ ਵੇਦ ਨੇ, ਜਿਹੜੇ ਵਿਆਕਰਨ ਨੇ, ਹੋਰ ਜਿਹੜੇ ਉਰਸ਼ੀਆਂ ਮੁਨੀਆਂ ਦੇ ਲਿਖੇ ਹੋਏ ਕਰੋੜਾਂ ਗ੍ਰੰਥ ਹੋਣ, ਜਿਨ੍ਹਾਂ ਦੇ ਵਿੱਚ ਤੈਨੂੰ ਸੇਸ, ਮਰਚੇਸ, ਅਖਲੇਸ਼, ਮਹੇਸ਼, ਮੁਨ, ਸੁਰ, ਜਗਤ ਅਰ ਭਗਤ ਸੁਰ ਨਰ ਅਤੀਤਾ, ਜਿਹਦੇ ਵਿੱਚ ਸ਼ੇਸ਼ਨਾਗ, ਧਰਮਰਾਜ, ਵਿਸ਼ਨੂੰ, ਰਿਸ਼ੀ ਮੁਨੀ, ਸ਼ਿਵਜੀ,
ਜਗਤ ਔਰ ਭਗਤ ਜਿਨ੍ਹਾਂ ਨੇ ਜਗਤ ਦੇ ਵਿੱਚ ਆਪਣੇ ਆਪ ਨੂੰ ਆਪ ਭਗਤ ਅਖਵਾਇਆ ਤਾਂ ਸਤਿਗੁਰੂ ਸਾਹਿਬ ਜੀ ਨੇ ਭਗਤਾਂ ਨੂੰ ਭਗਤ ਦਾ ਸਭ ਸਰਪਾਉ ਦਿੱਤਾ, ਭਗਤ ਕਬੀਰ ਜੀ ਨੂੰ, ਭਗਤ ਰਵਿਦਾਸ ਜੀ ਨੂੰ। ਲੇਕਿਨ ਇੱਕੋ ਜਿਨ੍ਹਾਂ ਨੇ ਆਪਣੇ ਆਪ ਨੂੰ ਆਪ ਜਤੀ ਅਖਵਾਇਆ, ਅਤੀਤ ਅਖਵਾਇਆ, ਭਗਤ ਅਖਵਾਇਆ, ਜਿਹਦੇ ਚ ਦੱਤਾਤ੍ਰੇਅ ਵਰਗੇ ਆ, ਸਤਿਗੁਰ ਸਾਹਿਬ ਜੀ ਨੇ ਦਸਮ ਦੀ ਬਾਣੀ ਚ ਇਹਨਾਂ ਦਾ ਬਹੁਤ ਭੇਤ ਖੋਲ ਦਿੱਤਾ ਹੋਇਆ ਹੈ ਕਿ ਸਿੱਖ ਕਿਤੇ ਭੁਲੇਖੇ ਜਾਂ ਨਾ ਸਮਝਦੇ ਵੀ ਇਹ ਅਤੀਤ ਸੀ, ਉਹ ਸਾਰੇ ਹੋਣ। ਗਿਆਨ ਅਰ ਧਿਆਨ, ਅਨੁਮਾਨ ਉਨਮਨ, ਰਾਗ ਨਾਦ ਦਿਜ ਸੁਰਮੀਤਾ, ਉਹਨਾਂ ਸਿਮਰਤੀਆਂ ਦੇ, ਉਹਨਾਂ ਪੁਰਾਣਾਂ ਦੇ, ਉਹਨਾਂ ਵਿਆਕਰਨਾਂ ਦੇ, ਉਹਨਾਂ ਨੂੰ ਭਗਤ ਅਖਵਾਉਣ ਵਾਲੇ ਦੱਤਾਤ੍ਰੇਅ ਵਰਗਿਆਂ ਦੇ, ਉਹ ਵਿਸ਼ਨੂੰ, ਬ੍ਰਹਮਾ ਜੀ, ਸ਼ਿਵ ਜੀ, ਉਹਨਾਂ ਸਾਰਿਆਂ ਦੇ ਬੜਾ ਗਿਆਨ ਰੱਖਣ ਵਾਲੇ ਔਰ ਉਹਨਾਂ ਦੇ ਧਿਆਨ ਟਿਕਾ ਕੇ ਬੈਠਣ ਵਾਲੇ, ਜਿਹੜੇ ਰਾਗ ਤੇ ਬੜੇ ਮਾਹਰ ਹੋਣ, ਜੋ ਉਹ ਕਹਿੰਦੇ ਨੇ ਕਿ ਆਹ ਬ੍ਰਹਮਣ ਨੇ ਲਿਖੇ ਹੋਇਆ ਉਹਦੇ ਬਾਬਤ ਹੋਣ, ਉਹ ਸਾਰੇ ਤੂੰ ਪੜ੍ਹ ਲਵੇਂ। ਲੇਕਿਨ ਯਾਦ ਰੱਖੀ ਕਿ ਉਹਦੇ ਵਿੱਚ ਨਾਮ ਨਹੀਂ, ਇਸ ਵਾਸਤੇ ਜਿਹੜਾ ਤੈਨੂੰ ਗੁਰੂ ਕੋਲ ਆ ਕੇ ਅੱਖਰ ਮਿਲਣਾ ਨਾ, ਅਰਧ ਲਗ ਮਾਤਰ ਅੱਖਰ ਮੇਕ ਗੁਰ ਸ਼ਬਦ, ਜਿਹੜਾ ਤੂੰ ਗੁਰੂ ਕੇ ਸ਼ਬਦ ਨਾਲ ਜੁੜਨਾ ਹੈ, ਮੇਕ ਦਾ ਅਰਥ ਹੁੰਦਾ ਛੋਟਾ, ਕੋਈ ਅੱਧਾ ਅੱਖਰ ਹੋਵੇ, ਅੱਧਾ ਅੱਖਰ ਨਾਲ ਹੀ ਤੂੰ ਜੁੜ ਗਿਆ। ਤੇ ਇਹ ਯਾਦ ਰੱਖਣੀ ਅਗਾਮ ਅਤ ਅਗਾਧਮੀਤਾ, ਉਹ ਅੱਧਾ ਅੱਖਰ ਜਿਹੜਾ ਹੈ ਅਗਾਮੇ, ਉਹ ਅਗਾਧ ਏ, ਗੁਰੂ ਕੇ ਸ਼ਬਦ ਨਾਲ ਲੱਗਣ ਵਾਰ ਕਰਕੇ ਤੂੰ ਵੀ ਐਸਾ ਹੋ ਜਾਏਗਾ। ਇਸ ਵਾਸਤੇ ਕੀ ਕਰੀ, ਗੁਰੂ ਕੋਲ ਆਈ, ਗੁਰੂ ਤੋਂ ਬਿਨਾਂ ਸਿਮਰਤੀਆਂ, ਵੇਦ, ਪੁਰਾਣ, ਜਿੰਨੀਆਂ ਵੀ ਪੋਥੀਆਂ ਨੇ, ਉਹਨਾਂ ਕੋਲ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਨਹੀਂ ਹੈਗਾ। ਤੇ ਨਾਮ ਤੋਂ ਬਿਨਾਂ ਜਿੰਨੀਆਂ ਵੀ ਸੰਸਾਰ ਦੀਆਂ ਗੱਲਾਂ ਹੋਰ ਨੇ, ਉਹ ਸਾਰੀਆਂ ਹੋਚੀਆਂ ਕਿਸੇ ਕੰਮ ਦਾ ਨਹੀਂ। ਇਸ ਵਾਸਤੇ ਜਿਹੜਾ ਉਹ ਨਾਮ ਹੈ ਵਾਹਿਗੁਰੂ ਦਾ, ਨਾਮ ਨਿਧਾਨ ਅਪਾਰ ਭਗਤਾ ਮਨ ਵਸੇ, ਨਾਮ ਦੇ ਮੰਮੇ ਦੇ ਥੱਲੇ ਸਤਿਗੁਰੂ ਸਾਹਿਬ ਜੀ ਨੇ ਔਂਕੜ ਲਾਇਆ, ਨਾਮ ਇੱਕ ਅਕਾਲ ਪੁਰਖ ਦਾ, ਕਿਸੇ ਹੋਰ ਦਾ ਨਾਮ ਨਹੀਂ। ਜਿਹੜਾ ਉਹ ਅਕਾਲ ਪੁਰਖ, ਅਕਾਲ ਪੁਰਖ ਦਾ ਨਾਮ ਦਾ ਇਹ ਖਜ਼ਾਨਾ ਹੈ। ਪਰ ਇਹ ਗੱਲ ਵੱਖਰੀ ਕਿ ਇਹਨੂੰ ਜਪਣ ਵਾਲੇ ਬਹੁਤ ਘੱਟ ਨੇ। ਆਪਾਂ ਸਤਿਗੁਰਾਂ ਦੀ ਅਲਾਹੀ ਬਾਣੀ ਦਾ, ਸੁਖਮਨੀ ਸਾਹਿਬ ਦਾ ਪਾਠ ਕਰਦੇ ਹਾਂ, ਕਰਨਾ ਚਾਹੀਦਾ ਹੈ। ਪਰ ਸੱਚਾਈ ਇਹ ਵੀ ਹੈ ਵੀ ਸੁਖਮਨੀ ਸਾਹਿਬ ਦੇ ਪਾਠ ਨੂੰ ਮੰਨਣ ਵਾਲੇ ਬਹੁਤ ਘੱਟ ਨੇ। ਇਹੋ ਨਿਧਾਨ ਜਪੈ ਮਨ ਕੋਏ, ਸਭ ਜੁਗਮੇ ਤਾਂ ਕੀ ਗਤ ਹੋਏ। ਜਿਹੜਾ ਨਾਮ ਹੈ ਵੇਦਾਂ ਪੁਰਾਣਾਂ ਨੇ ਜੁਗ ਜੁਗ ਦਾ ਆਪਣੋ ਆਪਣਾ ਧਰਮ ਆਖਿਆ, ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਆਖਿਆ ਜੁਗ ਕੋਈ ਵੀ ਹੋਵੇ, ਨਾਮ ਉਸੇ ਦਾ ਹੀ ਹੈ। ਪਰ ਇਸ ਨਾਮ ਨੂੰ ਜਪਣ ਵਾਲੇ ਵਿਰਲੇ ਨੇ, ਤੇ ਜਿਹੜਾ ਜਪਣ ਵਾਲਾ ਹੈ ਉਹ ਭਗਤ ਜਾਣੇ, ਜਿਹੜਾ ਉਸ ਅਕਾਲ ਪੁਰਖ ਦੇ ਨਾਮ ਨਾਲ ਜੁੜਦਾ ਹੈ, ਨਾਮ ਨੂੰ ਜਪਦਾ ਹੈ, ਉਹਨਾਂ ਨੂੰ ਭਗਤ ਦਾ ਸਰਪਾਓ ਤਾਂ ਦਿੱਤਾ ਸੀ ਕਿ ਉਹ ਪਰਮੇਸ਼ਰ ਦੇ ਨਾਮ ਨਾਲ ਜੁੜੇ ਸੀ, ਤੇ ਉਹਨਾਂ ਭਗਤਾਂ ਦੇ ਮਨ ਵਿੱਚ ਉਸ ਵਾਹਿਗੁਰੂ ਅਕਾਲ ਪੁਰਖ ਦਾ ਵਾਸਾ ਹੋਇਆ। ਹੁਣ ਜਦੋਂ ਉਹ ਨਾਮ ਗੁਰੂ ਕੋਲੋਂ ਮਿਲਿਆ ਹੈ,
ਗੁਰੂ ਦੇ ਸੰਗ ਵਿੱਚ ਬੈਠਿਆ। ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੇ। ਜਿਸ ਮੋਹ ਦੀ ਉਮਰ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਵਿੱਚ ਸਭ ਤੋਂ ਲੰਮੀ ਉਮਰ ਜਿਹੜੀ ਨਾ ਮੋਹ ਦੀ ਹੈ। ਮੋਹ ਕਈ ਜਨਮਾਂ ਤੱਕ ਸਾਡੇ ਨਾਲ ਜਾਂਦਾ ਹੈ। ਮੋਹ ਦੇ ਕਾਰਨ ਹੀ ਜੰਮਣ ਮਰਨ ਚ ਪਏ ਰਹਿੰਦੇ ਹਾਂ, ਦੁੱਖ ਪਾਉਂਦੇ ਹਾਂ। ਪਰ ਇਹ ਮੋਹ ਗੁਰੂ ਕਿਰਪਾ ਦੇ ਨਾਲ ਟੁੱਟਦਾ ਹੈ ਤੇ ਜਿਹੜਾ ਗੁਰੂ ਕੋਲੇ ਆਇਆ, ਗੁਰੂ ਦੇ ਸੰਗ ਵਿੱਚ ਬੈਠਿਆ ਹੈ, ਗੁਰੂ ਕਿਰਪਾ ਦੇ ਨਾਲ ਉਹਦਾ ਮੋਹ ਟੁੱਟ ਗਏ, ਦੁੱਖ ਟੁੱਟ ਗਏ। ਸਤਿਗੁਰੂ ਸਾਹਿਬ ਜੀ ਨੇ ਇਲਾਹੀ ਬਾਣੀ ਚ ਇੱਕ ਵਚਨ ਫਰਮਾਇਆ ਕਿ ਤੂੰ ਅਖੀਰਲੇ ਸਵਾਸਾਂ ਤੇ ਵੀ ਗੁਰੂ ਕੋਲ ਆ ਜੇ, ਗੁਰੂ ਫਿਰ ਵੀ ਬਖਸ਼ਣ ਤੇ। ਤੂੰ ਕਿੱਡਾ ਅਪਰਾਧੀ ਹੋਵੇਂ, ਕਿੱਡਾ ਨੀਚ ਹੋਵੇਂ, ਤੇਰੇ ਗੁਰੂ ਕੋਲ ਆਉਣ ਦੀ ਦੇਰੀ ਹੋ ਸਕਦੀ, ਗੁਰੂ ਤੇਰੇ ਔਗਣ ਨਹੀਂ ਵਿਚਾਰਦਾ, ਗੁਰੂ ਆਇਆ ਨੂੰ ਬਖਸ਼ ਲੈਂਦਾ। ਅਪਰਾਧੀ ਮਤਹੀਣ ਨਿਰਗੁਣ ਅਨਾਥ ਨੀਚ, ਅਪਰਾਧੀ ਹੋਵੇ, ਮਤ ਤੂੰ ਹੀਣਾ ਹੋਵੇ, ਤੇਰੇ ਕੋਲ ਬੁੱਧੀ ਵੀ ਚੰਗੀ ਨਾ ਹੋਵੇ, ਯਤੀਮ ਹੋਵੇ, ਕਰਮ ਵੀ ਤੇਰੇ ਨੀਚ ਹੋਣ, ਸਾਠ ਕਠੋਰ ਕੁਲਹੀਣ ਵਿਆਪਤ ਮੋਹ ਕੀਚ। ਸਾਠ ਕਹਿੰਦੇ ਆ ਮੂਰਖ ਨੂੰ, ਤੇਰੀ ਕੁਲ ਵਿੱਚ ਕੋਈ ਐਸਾ ਨਾ ਹੋਵੇ ਕਿ ਜੋ ਭਗਤੀ ਕਰਕੇ ਕੁਲ ਦਾ ਨਾਂ ਕਰ ਦੇਵੇ, ਉਹ ਵੀ ਨਾ ਹੋਵੇ, ਤੇਰੀ ਕੁਲ ਵਿੱਚ ਵੀ ਹੀਣਤਾ ਹੋਵੇ। ਤੂੰ ਮੋਹ ਦੇ ਚੱਕਰ ਦੇ ਵਿੱਚ ਫਸਿਆ ਹੋਵੇ, ਮਲ ਭਰਮ ਕਰਮ ਅਹੰਗ ਮਮਤਾ ਮਰਨ ਚੀਤ ਨਾ ਆਵੇ, ਮੈਲ ਦਾ ਭਰਿਆ ਰਹੇ, ਭਰਮਾਂ ਚ ਫਸਿਆ ਰਹੇ, ਕਰਮ ਕਾਂਡਾਂ ਚ ਫਸਿਆ ਰਿਹਾ ਹੋਵੇ, ਹੋਵੇਂ ਅਹੰਕਾਰ ਹੋਇਆ ਮੈਂ, ਮਮਤਾ ਤ੍ਰਿਸ਼ਨਾ ਤੈਨੂੰ ਬਹੁਤ ਵਿਆਪਤੀ ਹੋਵੇ, ਇਹ ਤੈਨੂੰ ਭੁੱਲ ਹੀ ਗਿਆ ਹੋਵੇ ਕਿ ਮੇਰੇ ਭੌਰ ਨੇ ਉਡਾਰੀ ਮਾਰਨੀ ਹੈ, ਮੈਂ ਇੱਕ ਦਿਨ ਮਰ ਜਾਣਾ ਹੈ, ਮੇਰੇ ਕੋਲ ਇਹਦਾ ਹਿਸਾਬ ਕਿਤਾਬ ਲੈਣਾ, ਇਹ ਤੈਨੂੰ ਯਾਦ ਹੀ ਨਾ ਹੋਵੇ। ਬਣਤਾ ਬਨੋਦ ਆਨੰਦ ਮਾਇਆ ਅਗਿਆਨਤਾ ਲਪਟਾਵੇ, ਤੂੰ ਘਰਵਾਲੀ ਦੇ ਗੇੜ ਚ ਇੰਨਾ ਫਸ ਗਿਆ ਹੋਵੇ, ਇਹ ਤੇ ਸੀਗਾ ਕਿ ਤੂੰ ਤਾਂ ਆਪਣੇ ਜੀਵਨ ਸਾਥੀ ਦੇ ਨਾਲ ਬੰਦਗੀ ਕਰਕੇ ਸਦੀਵੀ ਸਾਥੀ ਬਣਨਾ ਸੀ, ਲੇਕਿਨ ਤੂੰ ਆਪਣੇ ਘਰ ਦੇ ਮੋਹ ਦੇ ਵਿੱਚ ਅੰਗਣਾ ਅਧੀਨ ਕਾਮ ਕੁਰਕ ਮਿਬਰ ਪ੍ਰਵੀਨ, ਤੂੰ ਤੇ ਘਰ ਦਾ ਹੀ ਗੁਲਾਮ ਹੋ ਗਿਆ। ਲੇਕਿਨ ਜੇ ਇਹ ਵੀ ਹੋ ਜਾਏ, ਬਣਤਾ ਬਨੋਦ ਆਨੰਦ ਮਾਇਆ ਅਗਿਆਨਤਾ ਲਪਟਾਵੇ, ਕਿੰਨਾ ਕੁ ਸਮਾਂ ਤੇਰਾ ਬੀਤ ਗਿਆ ਹੋਵੇ, ਖਿਸੈ ਜੋਬਣ ਬਦੇ ਜਰੂਆ, ਜਵਾਨੀ ਖਿਸਕੀ ਹੋਵੇ, ਬੁਢੇਪਾ ਬਹੁਤ ਵੱਧ ਗਿਆ ਹੋਵੇ, ਦਿਨ ਨਿਹਾਰੇ ਸੰਗ ਮੀਚ, ਮੀਚ ਕਹਿੰਦੇ ਮੌਤ ਨੂੰ, ਇਹ ਤੈਨੂੰ ਪਤਾ ਲੱਗੇ ਕਿ ਮੌਤ ਬਹੁਤ ਨੇੜੇ ਆ ਗਈ ਹੈ, ਹੁਣ ਤਾਂ ਮੈਂ ਨਹੀਂ ਬਚ ਸਕਦਾ, ਪਰ ਤੂੰ ਉਸ ਵੇਲੇ ਵੀ ਗੁਰੂ ਕੋਲ ਆ ਜਾਵੇ, ਬਿਨਵੰਤ ਨਾਨਕ ਆਸ ਤੇਰੀ ਸਰਨ ਸਾਧੂ ਰਾਖ ਨੀਚ, ਤੂੰ ਉਦੋਂ ਵੀ ਗੁਰੂ ਕੋਲ ਆ ਜਾਵੇਂ, ਗੁਰੂ ਕਿਰਪਾ ਕਰੇਗਾ ਤੇ ਤੇਰੇ ਹਿਰਦੇ ਦੇ ਵਿੱਚ ਨਾਮ ਵਸਾ ਦੇ, ਉਸ ਨਾਮ ਕਰਕੇ ਨਾਮ ਅਪਾਰ ਏ, ਫਿਰ ਤੂੰ ਵੀ ਅਪਾਰ ਹੋਏਗਾ। ਨਾਮ ਨਿਧਾਨ ਅਪਾਰ ਭਗਤਾ ਮਨ ਵਸੈ, ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੈ। ਤੇਰਾ ਮੋਹ, ਤੇਰੇ ਜਨਮ ਮਰਨ ਦੇ ਦੁੱਖ ਸਭ ਕੱਟੇ ਜਾਣਗੇ, ਲੇਕਿਨ ਜੇ ਗੁਰੂ ਕੋਲੇ ਨਾ ਆਇਆ, ਮੋਹ ਬਾਦ ਅਹੰਕਾਰ ਸਰ ਪਰ ਰੁਨਿਆ, ਇਹ ਜ਼ਰੂਰੀ ਹੈ ਕਿ ਗੁਰੂ ਤੋਂ ਬਿਨਾਂ ਛੁੱਟ ਨਹੀਂ ਸਕਦਾ।
ਫਿਰ ਤੂੰ ਇਸ ਸਮੋਹ ਦੇ ਵਿੱਚ, ਵਾਦ ਵਿਵਾਦ ਦੇ ਵਿੱਚ, ਹੰਕਾਰ ਦੇ ਵਿੱਚ ਐਸਾ ਹੋਏਗਾ ਕਿ ਅਖੀਰ ਰੋਂਦਾ ਰਹੇਗਾ ਵੀ ਮੈਂ ਆਪਣਾ ਸਭ ਕੁਛ ਗਵਾ ਲਿਆ। ਸੁਖ ਨਾ ਪਾਇਨ ਮੂਲ ਨਾਮ ਵਿਛੁਨਿਆ, ਗੁਰੂ ਤੋਂ ਬਿਨਾਂ ਨਾਮ ਨਹੀਂ ਮਿਲ ਸਕਦਾ, ਤੂੰ ਗੁਰੂ ਕੋਲ ਆਇਆ ਨਹੀਂ। ਸਾਹਿਬ ਜੀ ਕਹਿੰਦੇ ਫਿਰ ਯਾਦ ਰੱਖੀ ਕਿ ਮੂਲੋਂ ਹੀ ਸੁੱਖ ਨਹੀਂ, ਫਿਰ ਤਾਂ ਵਿਛੋੜੇ ਚ ਪੈ ਗਿਆ। ਵਿਛੋੜਿਆ ਦੁੱਖ ਜਿਹੜਾ ਉਹ ਬਹੁਤ ਵੱਡਾ ਹੈ। ਕਿਤੇ ਫਿਰ ਉਸ ਦੀ ਬਾਬਤ ਵੀ ਭਾਈ ਗੁਰਦਾਸ ਜੀ ਨੇ, ਭਾਈ ਨੰਦ ਲਾਲ ਜੀ ਨੇ, ਸਤਿਗੁਰ ਨੇ ਵੀ ਅਲਾਹੀ ਬਾਣੀ ਦੇ ਵਿੱਚ ਬਿਆਨ ਕੀਤਾ ਕਿ ਦੁਨੀਆਂ ਦੇ ਕਿੰਨੇ ਦੁੱਖ ਇਕੱਠੇ ਕਰ ਲਓ ਉਹ ਵੀ ਥੋੜੇ ਨੇ, ਕਿ ਵਿਛੋੜੇ ਦਾ ਦੁੱਖ ਬਹੁਤ ਵੱਡਾ ਹੈ। ਹੁਣ ਗੁਰੂ ਤੋਂ ਵਿਛੜਿਆ ਹੋਇਆ, ਗੁਰੂ ਕੋਲ ਆ ਨਹੀਂ ਰਿਹਾ, ਜੋ ਤੇਰਾ ਨਹੀਂ ਹੈ ਉਹਨੂੰ ਵੀ ਕਹਿ ਰਿਹਾ ਮੇਰੀ ਮੇਰੀ ਧਾਰ ਬੰਧਨ ਬੰਧਿਆ, ਆਪਣੇ ਆਪ ਨੂੰ ਆਪ ਹੀ ਬੰਧਨ ਵਿੱਚ ਬੰਨ ਰਿਹਾ, ਆਪ ਹੀ ਇਹੋ ਜਿਹੀ ਕਰਨੀ ਕਰ ਰਿਹਾ ਹੈ ਜੇ ਚ ਫਿਰ ਆਪ ਦੁੱਖਾਂ ਜਾ ਰਿਹਾ। ਨਰਕ ਸੁਰਗ ਅਵਤਾਰ ਮਾਇਆ ਧੰਦਿਆ, ਤੂੰ ਨਰਕ ਵੀ ਆਪ ਹੀ ਛੇੜ ਰਿਹਾ ਹੈ। ਕਦੀ ਕਦੀ ਦੁੱਖ ਜਨਮ ਦਾ ਮਰਦਾ ਰਹੇਗਾ ਇਸ ਮਾਇਆ ਦੇ ਧੰਦਿਆਂ ਦੀਆਂ। ਸਵਾਸਤੇ ਸਾਹਿਬ ਜੀ ਕਹਿੰਦੇ ਮੈਂ ਬਹੁਤ ਵਿਚਾਰ ਕੇ ਤੈਨੂੰ ਕਹਿ ਰਿਹਾ, ਸੋਧਤ ਸੋਧਤ ਸੋਧ ਤੱਤ ਵਿਚਾਰੇ, ਬਹੁਤ ਸੋਧ ਕੇ ਤੱਤ ਵਿਚਾਰ ਕੇ ਕਿ ਤੂੰ ਇੰਨੇ ਦੁੱਖਾਂ ਚ ਪੈ ਕੇ ਤੂੰ ਆਪਣੀ ਜ਼ਿੰਦਗੀ ਦੀ ਬਾਜ਼ੀ ਹਾਰ ਰਿਹਾ ਕਿਉਂ? ਨਾਮ ਬਿਨਾ ਸੁਖ ਨਾ ਹੈ ਸਰ ਪਰ ਹਾਰਿਆ, ਨਾਮ ਵਾਲੇ ਪਾਸੇ ਤੂੰ ਗਿਆ ਨਹੀਂ, ਫਿਰ ਤੂੰ ਆਪਣੀ ਜ਼ਿੰਦਗੀ ਦੀ ਬਾਜ਼ੀ ਜਿਹੜੀ ਨਾ ਉਹ ਹਾਰ ਰਿਹਾ। ਹਾਰਨ ਕਰਕੇ ਹੀ ਆਵਹੇ ਜਾਹੇ ਅਨੇਕ ਮਰ ਮਰ ਜਨਮ ਤੇ, ਗਿਣਤੀ ਕੋਈ ਨਹੀਂ ਇਹੋ ਜਿਹਾਂ ਦੀ ਜਿਹੜੇ ਗੁਰੂ ਕੀ ਚਰਨ ਸ਼ਰਨ ਵਿੱਚ ਆਉਣ ਨੂੰ ਤਿਆਰ ਨਹੀਂ। ਅਨੇਕਾਂ ਨੇ ਫਿਰ ਉਹ ਸਵਾਸ ਸਵਾਸ ਨਾਲ ਵੀ ਮਰਦੇ ਆ, ਉਹਨਾਂ ਦਾ ਇੱਕ ਇੱਕ ਸਵਾਸ ਦੀ ਮੌਤ ਹੋ ਰਹੀ ਹੈ। ਮਾਣੋ ਹੀਰਾ ਉੱਡਾ ਕੀਮਤੀ ਨਹੀਂ ਜਿੰਨਾ ਸਵਾਸ ਕੀਮਤੀ ਹੈ, ਉਹ ਫਿਰ ਜਨਮ ਦੇ ਮਰਦੇ ਦੁੱਖ ਪਾਉਂਦੇ ਨੇ। ਬਿਨ ਬੂਝੇ ਸਵਾਦ ਜੋਨੀ ਪਰਮ ਤੇ, ਜਿਹੜਾ ਹੁਕਮ ਸੀ ਗੁਰੂ ਦਾ ਬੁੱਝਣਾ ਸੀ ਜਾਣਨਾ ਸੀ, ਜੇ ਹੁਕਮ ਬੁੱਝਦਾ ਫਿਰ ਤੈਨੂੰ ਨਾਨਕ ਹੁਕਮ ਹੈ, ਜੇ ਪੁੱਜੈ ਤਾਂ ਹਉਮੈ ਕਹਿਣਾ ਕੋਈ। ਲੇਕਿਨ ਉਹ ਤਾਂ ਗੁਰੂ ਕੋਲ ਆਇਆ ਹੀ ਨਹੀਂ, ਹੁਕਮ ਬੁੱਝਿਆ ਹੀ ਨਹੀਂ, ਫਿਰ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕੁਰੰਗਾ, ਪਤਾ ਨਹੀਂ ਕਿਹੜੀਆਂ ਕਿਹੜੀਆਂ ਚੂਨੀਆਂ ਦੇ ਵਿੱਚ ਦੁੱਖ ਪਾਏਗਾ। ਜਿਨ ਕੋ ਭਾਏ ਦਿਆਲ ਤਿੰਨ ਸਾਧੂ ਸੰਗ ਪਿਆ, ਰਹਾਓ ਦੀ ਪੰਕਤੀ ਸੀ ਵੀ ਨਾਮ ਨਿਧਾਨ ਅਪਾਰ ਭਗਤਾ ਮਨ ਵਸੇ, ਜਨਮ ਮੋਹ ਤੋਂ ਮੋਹ ਦੁੱਖ ਸਾਧੂ ਸੰਗ ਨਸੇ। ਗੁਰੂ ਕੋਲ ਆ ਗਿਆ, ਜਦੋਂ ਤੂੰ ਗੁਰੂ ਕੋਲ, ਗੁਰੂ ਨੇ ਤੇਰਾ ਮਨ ਜੁੜ ਗਿਆ, ਗੁਰੂ ਨੇ ਕਿਰਪਾ ਕੀਤੀ, ਉਸ ਪਰਮੇਸ਼ਰ ਨੇ ਕਿਰਪਾ ਕਰਤੀ ਤੈਨੂੰ, ਜਿੱਦਣ ਗੁਰੂ ਕਾ ਸੰਗ ਮਿਲਿਆ ਹੈ, ਪਰਮੇਸ਼ਰ ਦੀ ਕਿਰਪਾ ਹੋਈ ਹੈ, ਅੰਦਰ ਨਿਮਰਤਾ ਕੀ ਕਿ ਮੈਂ ਨਹੀਂ ਸੀ ਆ ਸਕਦਾ, ਉਸ ਵਾਹੇ ਨੂੰ ਕਿਰਪਾ ਕਰਕੇ, ਵਾਹਿਗੁਰੂ ਨੇ ਕਿਰਪਾ ਕਰਕੇ ਮੈਨੂੰ ਲੈ ਆਉਂਦਾ ਹੈ। ਗੁਰੂ ਨੇ ਨਾਮ ਕੀ ਗੱਲ ਕਿਹਦੀ ਕੀਤੀ? ਨਾਮ ਦੀ। ਗੁਰੂ ਨੇ ਹੋਰ ਕੋਈ ਗੱਲ ਹੀ ਨਹੀਂ ਕੀਤੀ, ਵੀ ਕੋਈ ਕਰਮ ਕਾਂਡ ਨਹੀਂ। ਗੁਰੂ ਨੇ ਇੱਕ ਆਖਿਆ ਦੁਨੀਆਂ ਪੁੰਨ ਕਰਦੀ ਏ, ਉਹਦੇ ਨਾਲ ਹੰਕਾਰ ਪੈਦਾ ਹੁੰਦਾ ਹੈ,
ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ। ਅੰਮ੍ਰਿਤ ਹਰ ਕਾ ਨਾਮ ਤਿੰਨੀ ਜਣੀ ਜਪ ਲਿਆ। ਜਿਹੜੇ ਗੁਰੂ ਕੋਲੇ ਆਏ ਉਹਨਾਂ ਨੇ ਜੋ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਅੰਮ੍ਰਿਤ ਹੈ ਉਸ ਨੂੰ ਜਪਣਾ ਕੀਤਾ ਹੈ। ਖੋਜੇ ਕੋਟ ਅਸੰਖ ਬਹੁਤ ਅਨੰਤ ਕੇ ਜਿਸ ਬੁਝਾਏ ਆਪ ਨੇੜਾ ਤਿਸ ਹੈ। ਬੜਿਆਂ ਨੇ ਖੋਜਣ ਦੀ ਕੋਸ਼ਿਸ਼ ਕੀਤੀ ਕਿ ਪਰਮੇਸ਼ਵਰ ਨੂੰ ਲੱਭ ਲਈਏ, ਅਨੰਤਾਂ ਹੋਏ ਹੈ। ਲੇਕਿਨ ਜਿੰਨੇ ਚਿਰ ਕਿਸੇ ਨੇ ਹਾਰ ਮੰਨ ਕੇ ਡਿੱਗਿਆ ਨਹੀਂ, ਕਿੰਨਾ ਜ਼ੋਰ ਲਾ ਲਿਆ ਉਹ ਅਗਾਮ ਹੈ, ਉਹਦੇ ਕੋਲ ਉਹਦਾ ਮਿਲਾਪ ਨਹੀਂ ਕਰ ਸਕੇ, ਪਹੁੰਚ ਨਹੀਂ ਸਕੇ। ਜਿਨ੍ਹਾਂ ਨੇ ਆਪਣੇ ਹਥਿਆਰ ਸਿੱਟਦੇ, ਸਤਿਗੁਰੂ ਮੇਰੇ ਕੋਲ ਕੋਈ ਤਾਕਤ ਨਹੀਂ, ਤੂੰ ਮੇਰੀ ਬਾਂਹ ਫਾੜ। ਸੁਣ ਅੰਧਾ ਕੈਸੇ ਮਾਰਗ ਪਾਵੇ, ਘਰ ਗਏ ਰਹੋ ਓੜ ਨਿਭਾਵੇ, ਤੂੰ ਮੈਂ ਕੀ ਬਾਂਹ ਫਾੜ। ਫਿਰ ਉਹਨੂੰ ਬਹੁਤ ਨੇੜੇ ਹੋ ਕੇ ਮਿਲਦਾ ਹੈ, ਫਿਰ ਉਹਦੀ ਆਵਾਜ਼ ਆਉਂਦੀ ਏ, ਵਿਸਰ ਨਾਹੀਂ ਦਾ ਤਾਰ ਆਪਣਾ ਨਾਮ ਦੇਹੋ। ਉਹ ਕੁਛ ਨਹੀਂ ਹੋਰ ਮੰਗੇਗਾ, ਉਹ ਕੇਵਲ ਤੇ ਕੇਵਲ ਇਹ ਕਹੇਗਾ ਸਤਿਗੁਰ ਕਿਰਪਾ ਕਰੋ। ਬਹੁਤ ਐਸੇ ਸਿੱਖ ਹੋਏ ਜਿਨ੍ਹਾਂ ਨੂੰ ਗਿਆਨ ਹੋਇਆ, ਉਹਨਾਂ ਨੇ ਕੁਛ ਨਹੀਂ ਹੋਰ ਗੁਰੂ ਕੋਲੋਂ ਆ ਕੇ ਮੰਗਿਆ। ਸਾਡਾ ਇਤਿਹਾਸ ਭਰਿਆ ਪਿਆ ਹੈ ਕਿ ਸਤਿਗੁਰ ਜੀ ਕਿਰਪਾ ਕਰੋ, ਨਾਮ ਦੇ ਦਿਓ। ਔਰ ਕਿੰਨੇ ਚਿਰ, ਇਹ ਨਹੀਂ ਕਿੰਨੇ ਤਿਨਮ ਕਰਕੇ ਮੁੜ ਕੇ ਅਵੇਸਲੇ ਹੋ ਜਾਓ। ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਸਤਿਗੁਰੂ ਹੁਣ ਇਹ ਕਿਰਪਾ ਕਰ ਦਿਓ ਕਿ ਦਿਨ ਰਾਤ ਤੁਹਾਡੇ ਗੁਣ ਗਾਵਾਂ, ਮਤਲਬ ਮੇਰੀ ਰਸਨਾ ਤੇ ਹੋਵੇ ਤੇ ਤੁਹਾਡੇ ਗੁਣ ਗਾਉਂਦਾ ਹੋਵਾਂ। ਜਿਸ ਨੇ ਉਹਦੇ ਗੁਣ ਪਾਏ ਗਾਏ ਆ, ਰਸਨਾ ਜਿਹੜੀ ਏ ਜਦੋਂ ਉਹ ਗੁਣ ਗਾਉਂਦੀ, ਰਸਨਾ ਗੁਣ ਗੋਪਾਲ ਨਿਤ ਗਾਇਨ, ਸ਼ਾਂਤ ਸਹਿਜ ਰਹੱਸ ਮਨ ਉਪਜੋ ਸਗਲੇ ਦੁੱਖ ਪਲਾਇਨ। ਉਹਦੇ ਸਾਰੇ ਦੁੱਖ ਕੱਟੇ ਗਏ ਨੇ, ਨਾਮ ਕਰਕੇ ਉਹਦੇ ਇਹ ਲੋਕ ਸੁਖੀਏ, ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫੁਰਮਾਨ ਦੀ ਸੰਖੇਪ ਵਿਚਾਰ ਕਰਾਈ। ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ। ਸਤਿਗੁਰ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ਼ ਕਰਿਓ, ਹੋਈਆਂ ਭੁੱਲਾਂ ਦੀ ਮਾਫ਼ੀ। ਕੋਸ਼ਿਸ਼ ਕਰਿਓ ਆਨੰਦ ਸਾਹਿਬ ਦਾ ਪਾਠ ਆਪਣੇ ਮਨ ਵਿੱਚ ਇਕਾਗਰ ਹੋਵੇ, ਸਾਰੇ ਰਲ ਮਿਲ ਕੇ ਕਰੀਏ। ਕਰੋ ਕਿਰਪਾ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ।

ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਔਰ ਸਤਿਕਾਰ ਜੋ ਸਿੰਘ ਜੀ ਮਹਾਰਾਜ ਬਖਸ਼ਿਸ਼ ਹਾਰ ਸਿੰਘ ਨੇ ਮਤੂਰ ਬੈਗ ਲੈ ਕੇ ਮਹਾਰਾਜ ਨਿੱਕੀ ਕੋਚ ਬੈਠ ਕੇ ਆਪ ਜੀ ਨੇ ਪਿੱਤਰ ਗੁਰਬਾਣੀ ਆਸਾ ਕੀ ਵਾਲ ਸੰਪੂਰਨ ਕੀਤੇ ਸਰਣ ਕੀਤੇ ਹਨ। ਉਪਰੰਤ ਅੱਜ ਦੇ ਹੁਕਮਨਾਮੇ ਦੀ ਕਥਾ ਵਿਚਾਰ ਵਿਦਵਾਨ ਵੀ ਜਾਂ ਤੋਂ ਸਰਣ ਕੀਤੀ, ਅਰਦਾਸ ਵਾਲੀਆਂ ਪਰੀਆਂ ਨੇ ਮਹਾਰਾਜ ਬਖਸ਼ਿਸ਼ ਗੁਰਖਨਾਮੇ ਸਰਣ ਕੀਤੇ ਹਨ। ਸਤਿ ਸ੍ਰੀ ਅਕਾਲ ਪਾਤਸ਼ਾਹ ਗੁਰੂ ਸਾਹਿਬ ਨੇ ਆਪ ਗੁਰੂ ਖਾਲਸਾ ਨੂੰ ਬਖਸ਼ਿਸ਼ ਕੀਤਾ ਹੈ। ਪਾਤਸ਼ਾਹ ਸ੍ਰੀ ਆਪ ਸਿੰਘ ਤੇਰੇ ਪਤਾ ਹੈ ਕਿ ਹਰ ਰੋਜ਼ ਲੜੀ ਵਾਸਤੇ ਅੱਜ ਪਾਠ ਹੋ ਰਹੇ ਨੇ, ਸੋ ਹੁਣ ਭਾਈ ਸਾਹਿਬ 10 ਵਜੇ ਤੱਕ ਲੜੀ ਵਾਸਤੇ ਅੱਜ ਪਾਠ ਕਰਨਗੇ। ਆਪ ਸਿੰਘ ਤੋਂ ਬੇਨਤੀ ਕਿ ਜ਼ਰੂਰ ਹਰ ਰੋਜ਼ ਆਓ, ਆਖਾ ਦੀਏ ਪਰੋ ਅਤੇ ਵੱਧ ਤੋਂ ਵੱਧ ਸਮਾਂ ਤੁਸੀਂ ਜਿੰਨੀ ਦੇਰ ਚਾਹੋ ਬਾਰੇ ਨਿੱਘੀ ਉੱਥੇ ਬੈਠ ਕੇ ਕਥਾ ਕਿਸੇ ਪਾਸੇ ਕਰ ਸਕਦੇ ਹੋ। ਸਤਸੰਗ ਜੀ ਆਪ ਸਿੰਘ ਤੁਹਾਨੂੰ ਬੇਨਤੀ ਹੈ ਕਿ ਬੇਅੰਤ ਪੁਰਾਣਾ ਵੱਲੋਂ ਘਰਾਂ 'ਚ ਬੈਠ ਕੇ ਲੜੀ ਵਾਸਤੇ ਅੱਜ ਪਾਠ ਨਾਲ ਕਰ ਰਹੇ ਨੇ। ਸਾਰਿਆਂ ਨੇ ਬੇਨਤੀ ਹੈ ਕਿ ਭਾਈ ਰਜਿੰਦਰ ਸਿੰਘ ਨਾਲ ਤੁਸੀਂ ਸੰਪਰਕ ਕਰਕੇ ਆਪਣਾ ਨਾਂ ਔਰ ਨੰਬਰ ਦੇ ਦਿਓ, ਤਾਂ ਕਿ ਆਉਣ ਵਾਲੇ ਸਮੇਂ 'ਚ ਜੋ ਪ੍ਰੋਗਰਾਮ ਗੁਰੂ ਘਰ ਹੋਵੇਗਾ ਉਹ ਜਿਸ ਤਰ੍ਹਾਂ ਚੱਲਣਾ ਹੋਵੇਗਾ ਤੁਹਾਨੂੰ ਟੈਲੀਫੋਨ ਕਰਕੇ ਸੂਚ ਕੀਤਾ ਜਾਇਆ ਕਰੇਗਾ। ਅਸੀਂ ਆਪਣੇ ਨੰਬਰ ਜ਼ਰੂਰ ਦੇ ਦਿਓ। ਸਤਸੰਗ ਜੀ ਭਾਈ ਲਖਵਿੰਦਰ ਸਿੰਘ ਜੀ ਜੋ ਵਿਦਵਾਨ ਵੀਰ ਸਾਡੇ ਪਾਸ ਕਥਾ ਵਾਸਤੇ ਆਏ ਨੇ ਉਹ 1 ਮਹੀਨਾ ਤੱਕ ਰਹਿਣਗੇ, ਔਰ ਅੱਜ ਸ਼ਾਮ ਨੂੰ ਇਹਨਾਂ ਨੇ ਲੜੀ ਜੋ ਸ਼ਾਮਾਂ ਨੂੰ ਇੱਕ ਕਥਾ ਕਰਨੀ ਹੈ ਉਹ ਜਮੀ ਸਾਹਿਬ ਦੀ ਕਥਾ ਸ਼ੁਰੂ ਹੋਣੀ ਹੈ ਅੱਜ। ਸੋ ਭਾਈ ਸਾਹਿਬ ਸ਼ਾਮ ਦੀ ਕਥਾ ਜਿਹੜੀ ਹੈ ਉਹ ਜਮੀ ਸਾਹਿਬ ਦੀ ਕਰਨਗੇ, ਸ਼ੁਰੂ ਕਰਨਗੇ। ਸੋ ਸਾਰੇ ਸਿੰਘ ਨਾਲ ਬੇਨਤੀ ਹੈ ਕਿ ਜ਼ਰੂਰ ਖਿਆਲ ਰੱਖੋ, ਸੁਬਹਾ ਹੁਕਮਨਾਮੇ ਦੀ ਕਥਾ ਹੁੰਦੀ ਹੈ ਅਤੇ ਸ਼ਾਮਾਂ ਨੂੰ ਹਰ ਰੋਜ਼ ਲੜੀ ਵਾਰ ਜਮ ਸਾਹਿਬ ਦੀ ਕਥਾ ਹੋਇਆ ਕਰੇਗੀ। ਆਪ ਆ ਰਹੀਆਂ ਪਰ ਸਤਿ ਸੰਗਤ ਜੀ, ਸਤਿ ਸੰਗਤ ਜੀ ਆਪ ਸਿੰਘ ਤੁਹਾਨੂੰ ਬੇਨਤੀ ਹੈ ਕਿ ਜੋ ਆਪ ਵੀ ਦੇਖ ਰਹੇ ਹੋ ਸਾਊਥ ਆਲ ਨਾਰਥ ਆਲ ਜੋ ਡਬਲ ਬਿਲਡਿੰਗਾਂ ਬਣ ਰਹੀਆਂ ਨੇ ਉਹਨਾਂ 'ਤੇ ਬੇਅੰਤ ਖਰਚਾ ਹੋ ਰਿਹਾ। ਸਤਿ ਸੰਗਤ ਜੀ ਆਪ ਸਿੰਘ ਤੁਹਾਨੂੰ ਬੇਨਤੀ ਹੈ ਕਿ ਬੇਅੰਤ ਪ੍ਰੋਗਰਾਮ ਵੱਲੋਂ ਆਪਣੀ ਕਮਾਈ ਸਫਲ ਕਰਦੇ ਹੋਏ ਬੇਅੰਤ ਮਾਇਆ ਪੇਟਾ ਕੀਤੀ ਹੈ। ਜਿਨ੍ਹਾਂ ਜਿਨ੍ਹਾਂ ਤੱਕ ਆਪਣਾ ਦਸਤਾਨ ਸਫਲ ਨਹੀਂ ਕੀਤਾ ਸਾਰੇ ਬੇਨਤੀਆਂ ਜ਼ਰੂਰ ਹਾਜ਼ਰੀਆਂ ਭਰ ਕੇ ਵੱਧ ਤੋਂ ਵੱਧ ਜੋ ਵੀ ਤੁਸੀਂ ਗੁਰੂ ਘਰ ਸੇਵਾ ਕਰ ਸਕਦੇ ਹੋ ਕਰਨ ਦੀ ਕਿਰਪਾਲਤਾ ਕਰੋ। ਸਤਿ ਸੰਗਤ ਜੀ ਆਪ ਸਿੰਘ ਤੁਹਾਨੂੰ ਬੇਨਤੀ ਹੈ ਕਿ ਸਤਿ ਸੰਗਤ ਜੀ 31 ਸਤੰਬਰ ਤੋਂ ਲੈ ਕੇ 27 ਸਤੰਬਰ ਤੱਕ ਜਮਨੀ ਸਾਹਿਬ ਦੀ ਕਥਾ ਭਾਈ ਲਖਵਿੰਦਰ ਸਿੰਘ ਨੇ ਕਰਨੀ ਹੈ। ਸਤਿ ਸੰਗਤ ਜੀ ਅੱਜ ਸ਼ੁਰੂ ਹੋਣੀ ਹੈ। ਸੋ ਸਤੰਬਰ 2 ਤੋਂ ਲੈ ਕੇ 7 ਤੱਕ ਕੀਰਤਨ ਕਰਨਗੇ ਭਾਈ ਸਾਹਿਬ ਭਾਈ ਗੁਰਮੇਜ ਸਿੰਘ ਜੀ ਦੁਰੀਰਾਗ ਦਰਬਾਰ ਸਾਹਿਬ ਵਾਲੇ 2 ਤੋਂ 7 ਸਤੰਬਰ ਤੱਕ ਭਾਈ ਦੁਰੀਰਾਗ ਗੁਰਮੇਜ ਸਿੰਘ ਜੀ ਕੀਰਤਨ ਕਰ ਰਹੇ ਨੇ ਆਪ ਆਦਮੀ ਪਰ ਸਤਿ ਸੰਗਤ ਜੀ। ਸੋ ਆਪ ਸੰਗਤ ਨੂੰ ਬੇਨਤੀ ਹੈ ਕਿ 11, 12, 13 ਤਿੰਨ ਦਿਨ ਲਗਾਤਾਰ 31 ਰਾਗਾਂ ਦਾ ਕੀਰਤਨ ਦਰਬਾਰ ਹੋ ਰਿਹਾ, ਆਪ ਹਾਜ਼ਰੀ ਭਰ ਕੇ ਜ਼ਰੂਰ ਇਸ ਸਮੇਂ ਦਾ ਲਾਭ ਉਠਾਉਣ ਦੇ ਯਤਨ ਕਰੋ। ਸਤਿ ਸੰਗਤ ਜੀ ਸਤੰਬਰ 12 ਨੂੰ ਹੈ ਪਹਿਲਾ ਪ੍ਰਕਾਸ਼ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਉੱਥੇ ਸਤਿ ਸੰਗਤ ਦੇ ਸਾਰੇ ਸੰਗਤਾਂ ਨੂੰ ਸਪੈਸ਼ਲ ਤੌਰ 'ਤੇ ਬੇਨਤੀ ਹੈ ਕਿ ਆਪ ਜ਼ਰੂਰ ਪਹਿਲਾਂ ਆਓ ਹਾਜ਼ਰੀਆਂ ਭਰੋ, ਜੋ ਗੁਰੂ ਸਾਹਿਬ ਨੇ ਸਾਨੂੰ ਮਹਾਨ ਦਾਤ ਬਖਸ਼ਿਸ਼ ਕੀ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆ ਸਰਦਾ ਤਾਨੀ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਦੇ ਧੰਨਵਾਦ ਕਰੀਏ ਅਤੇ ਇਹਦੀ ਜੋ ਗ੍ਰੰਥ ਸਾਹਿਬ ਜੀ ਅੱਜ ਦਾਤ ਬਖਸ਼ੀ ਹੈ ਇਹਦੇ ਵਾਸਤੇ ਅਸੀਂ ਜ਼ਰੂਰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਔਰ ਸਤਿ ਸੰਗਤ ਜੀ ਭਾਈ ਸਾਹਿਬ ਧਿਆਨ ਲੜੀਵਾਰ ਪਾਠ ਰਾਮ ਕਰਨ ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ ਪਾਵਨ ਬਾਣੀ ਦੇ ਸ੍ਰੀ ਸਹਿਜ ਪਾਠ ਦਾ ਸਮਾਂ ਹੋਇਆ ਹੈ। ਅੱਜ ਪਾਵਨ ਅੰਗ 1052 ਤੋਂ ਆਪਾਂ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਨੇ ਹਨ ਜੀ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ। 1052 ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ।

ਨੈਣੀ ਗੁਰਮੁਖ ਸੱਚ ਨੈਣੀ ਗੁਰਮੁਖ ਸੱਚ ਕਮਾਵੇ ਕਰਨੀ ਸਦ ਹੀ ਸੱਚ ਕਹੇ ਦਿਨ ਰਾਤੀ ਅਵਰਾ ਸੱਚ ਕਹਾਏ ਦਾ ਗੁਰਮੁਖ ਸੱਚੀ ਉਤਮ ਬਾਣੀ ਗੁਰਮੁਖ ਸੱਚ

ਸਦਾ ਆਨੰਦ ਸੱਚੇ ਗੁਣ ਗਾਵਹਿ, ਸੱਚ ਬਾਣੀ ਬੋਲਾਏ ਦਾ। ਜਿਨ ਤੂੰ ਜਾਤਾ ਕਰਮ ਵਿਧਾਤਾ, ਪੂਰੇ ਭਾਗ ਗੁਰ ਸ਼ਬਦ ਪਛਾਤਾ। ਜਤ ਪਤ ਸੱਚ ਸੱਚਾ ਸੱਚ ਸੋਈ, ਹਉ ਮੈਂ ਮਾਰ ਮਿਲਾਏ ਦਾ। ਮਨ ਕਠੋਰ ਦੂਜੇ ਭਾਈ ਲਾਗਾ, ਭਰਮੇ ਭੁੱਲਾ ਫਿਰੈ।

ਦਾਤਾ ਜਿਉਂ ਭਾਵੈ ਤਿਵੈ ਚਲਾਏ ਦਾ ਸਿਮਰਤ ਸਾਸਤ ਅੰਤ ਨ ਜਾਣੈ ਮੂਰਖ ਅੰਧਾ ਤਤ ਨ ਪਛਾਣੈ ਆਪੇ ਕਰੇ ਕਰਾਏ ਕਰਤਾ ਆਪੇ

ਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਹਿਬ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਨਿਤਾ ਪ੍ਰਤੀ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਇਲਾਹੀ ਬਾਣੀ ਦੇ ਚੱਲ ਰਹੇ ਸ੍ਰੀ ਸਹਿਜ ਪਾਠ ਸਰਵਣ ਕਰਦੇ ਹੋ, ਨਾਲ ਕਰਦੇ ਹੋ। ਗੁਰਦੇਵ ਜੀ ਕਿਰਪਾ ਕਰਨ, ਪੜ੍ਹੀ ਸੁਣੀ ਬਾਣੀ ਦਾ ਭਾਵ ਸੂ ਸੰਗਤਾਂ ਨੂੰ ਪ੍ਰਦਾਨ ਕਰਨ, ਪੜ੍ਹਿਆ ਸੁਣਿਆ ਗਾਵਿਆ ਸਤਿਗੁਰੂ ਜੀ ਹਿਰਦਿਆਂ ਵਿੱਚ ਵਸਾਉਣ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ, ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣ ਯੋਗ ਨੇ ਜੀ। ਭੁੱਲਾਨਾ ਚਿਤਾਰ ਦੇ ਪਿਆਰ ਸਤਿ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ ਵਾ

ਮਰਨਾ ਸਤਗੁਰ ਤੇਰੇ ਬਿਨ ਗੁਰ ਕੀਤੇ ਬਸ ਆਸ ਪਾਣੀ ਬ੍ਰਹਮਾ ਸਤ ਸੁਹਾਨ ਕਮਣ ਸੁਣੇਗਾ ਭਗਤ ਕਮਣ।

0: ਬਟਨ ਦੇ ਬਟਨ ਤੋਂ ਬਾਅਦ ਸਾਈਡ ਤੇ ਜਿਹੜਾ ਹੈਗਾ ਉਹ ਪੜ੍ਹਨ ਪੜ੍ਹਨਾ ਉਹ ਆਹ ਜਿਹੜਾ ਬਟਨ ਇੱਥੇ ਲਾਈਟ ਆ ਗਈ ਨਾ ਆਹ ਪੜ੍ਹਨਾ ਜੇ ਇੱਥੇ ਲਾਈਟ ਆ ਗਈ ਤਾਂ ਆਹ ਮਾਈਕ੍ਰੋਫੋਨ ਹੁਣ ਚਲਾ ਕੇ ਦਿਖਾਇਓ ਜੀ ਚਲਾ ਦਿਓ ਚੱਲ
1: ਪੈਂਦੇ
0: ਸਾਰੇ ਚੱਲ ਪੈਂਦੇ ਮਾਈਕ੍ਰੋਫੋਨ ਪਰ ਆਨ ਕਰਨਾ ਪੈਂਦਾ ਤੁਹਾਨੂੰ।

ਸਭ ਕਟ ਭੂਗ ਵੈ ਸੋਈ, ਕਹਿਰਵ ਦਾਸ ਹੱਥ ਪੈ ਨਿਰੈ ਸਹਿਜੇ ਹੋਏ ਸੋਈ। ਸਰਬੇ ਏਕ ਅਨੇਕ ਸੁਆਮੀ, ਸਭ ਕਟ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ।

ਦੇਖੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਹਾਓ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਦ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਉ। ਕਵਣ ਸੁਵੇਲਾ ਭਗਤ ਕਵਣ, ਕਵਣ ਸਿੱਧ ਕਵਣ ਵਾਰ, ਕਵਣ ਸਿਰਸੀ ਮਾਹ ਕਵਣ, ਜਿਤ ਹੋਆ ਆਕਾਰ। ਵੇਲਾ ਪਾਈਆ ਪੰਡਤੀ, ਤੇ ਹੋਵੈ ਲੇਖ ਪੁਰਾਣ। ਭਗਤ ਨ ਪਾਇਓ ਕਾਦੀਆ, ਤੇ ਲਿਖਣ ਲੇਖ ਕੁਰਾਨ। ਇਸ ਵਾਰ ਨਾ ਜੋਗੀ ਜਾਣੇ, ਉਸ ਮਾਓ ਨਾ ਕੋਈ, ਜਾ ਕਰਤਾ ਸਿੱਚੀ ਗੁੱਸਾ ਜੇ, ਆਪੇ ਜਾਣੇ ਸੋਈ। ਕਿਵ ਕਰ ਆਖਾ ਕਿਵ ਸਲਾਹੀ, ਤੂੰ ਬਣੀ ਕਿਵ ਜਾਣਾ। ਨਾਨਕ ਆਖਣ ਸਭ ਕੋ ਆਖੇ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੇ। ਨਾਨਕ ਜੇ ਕੋ ਆਪੋ ਜਾਣੇ, ਅਗੇ ਗਿਆ ਨਾ ਸੋ ਹੈ। ਪਾਤਾਲਾ ਪਾਤਾਲ ਲਖ ਆਗਾਸਾ ਆਗਾਸ, ਓੜਕ ਓੜਕ ਪਾ ਸਕੇ, ਵੇਦ ਕਹਿਣ ਇੱਕ ਬਾਤ। ਸਹਿਸ ਅਠਾਰਾ ਹੈ ਕਹਿਣ ਕਤੇ ਬਾ, ਅਸਲੂ ਇੱਕ ਧਾਤ। ਲੇਖਾ ਹੋਏ ਤਾਂ ਲਿਖੀਐ, ਲੇਖਾ ਹੋਏ ਵਿਨਾਸ। ਨਾਨਕ ਵੱਡਾ ਆਖੀਐ, ਆਪੇ ਜਾਣੇ ਆਪ। ਸਾਲਾਈ ਸਾਲਾਹ ਏਤੀ ਸੁਤ ਨਾ ਪਾਈਆ, ਨਦੀਆ ਅਤੇ ਵਾਹਾ ਪਵੇ ਸਮੁੰਦ ਨਾ ਜਾਣੀਆ ਹੈ। ਸਮੁੰਦ ਸਾਹ ਸੁਲਤਾਨ, ਗੇਰਾ ਛੇਤੀ ਮਾਲ ਧਨ। ਕੀੜੀ ਤੁਲ ਨਾ ਹੋ ਨੀ, ਜੇ ਤਿਸ ਮਨੋ ਨਾ ਵਿਸਰਾ। ਅੰਤ ਨ ਸੀਤੀ ਕਹਿਣ ਨਾ ਅੰਤ, ਅੰਤ ਨ ਕਾਣੇ ਦੇਣ ਨਾ ਅੰਤ, ਅੰਤ ਨ ਵੇਖਣ ਸੁਣਨ ਨਾ ਅੰਤ। ਅੰਤ ਨ ਜਾਪੈ ਕਿਆ ਮਨ ਮੰਤ, ਅੰਤ ਨ ਜਾਪੈ ਕੀਤਾ ਆਕਾਰ, ਅੰਤ ਨ ਜਾਪੈ ਪਾਰਾ ਬਾਰ। ਅੰਤ ਕਾਰਨ ਕੇਤੇ ਬਿਲ ਲਾਹੇ, ਤਾਕਿ ਅੰਤ ਨਾ ਪਾਏ ਜਾਹੇ। ਇਹੋ ਅੰਤ ਨਾ ਜਾਣੇ ਕੋਏ, ਬਹੁਤਾ ਕਹੀਏ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ। ਜੇ ਵੱਡ ਉੱਚਾ ਹੋਵੇ ਕੋਏ, ਤਿਸ ਉੱਚੀ ਕਹੁ ਜਾਣੇ ਸੋਏ। ਜੇ ਵੱਡ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਚਲਣਾ ਤੁਮਾਏ। ਕਿਤੇ ਮੰਗੈ ਜੋ ਦੇ ਅਪਾਰ, ਕਿਤਿਆ ਗਣਤ ਨਹੀਂ ਵਿਚਾਰ। ਕਿਤੇ ਖੱਪ ਟੁੱਟੇ ਬੇਕਾਰ, ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰਖ ਖਾਹੀ ਖਾਹੇ। ਕਿਤਿਆ ਦੂ ਪੂ ਸਦਮਾਰ, ਇਹ ਫੇਦਾ ਤੇਰੀ ਦਾਤਾਰ। ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕੈ ਕੋਏ। ਜੇ ਕੋ ਖਾਇਕ ਆਖਣ ਪਾਏ, ਉਹ ਜਾਣੇ ਜੇਤਿਆ ਮੋਹਿ ਖਾਏ। ਆਪੇ ਜਾਣੇ ਆਪੇ ਦੇ, ਆਖੈ ਸੇ ਫਿਰ ਕੇਈ ਕੇ। ਜਿਸਨੋ ਬਖਸੇ ਸੀ ਸਲਾਹਾ, ਨਾਨ ਪਾਤਸ਼ਾਹੀ ਪਾਤਸ਼ਾਹੋ। ਅਮੁੱਲ ਗੁਣ ਅਮੁੱਲ ਵਾਪਾਰ, ਮੁੱਲ ਵਪਾਰੀਏ ਮੁੱਲ ਭੰਡਾਰ। ਮੁੱਲ ਆਵੈ ਮੁੱਲ ਲੈ ਜਾਹੇ, ਮੁੱਲ ਪਾਏ ਅਮੁੱਲਾ ਸਮਾਹੇ। ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ। ਅਮੁੱਲ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹਿ ਲਿਵਲਾਹੇ। ਆਖੇ ਬੀਰ ਪਾਠ ਪੁਰਾਣ, ਆਖੇ ਪੜ੍ਹੇ ਕਰੇ ਵਖਿਆਣ। ਆਖੇ ਹੇ ਵਰਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ। ਆਖੇ ਈਸਰ ਆਖੇ ਸਿੱਧ, ਆਖੇ ਕਿਤੇ ਕਿਤੇ ਬੁੱਧ। ਆਖੇ ਦਾਨਵ ਆਖੇ ਦੇਵ, ਆਖੇ ਸੁਰਨਰ ਮੁੰਜਨ ਸੇਵ। ਕਿਤੇ ਆਖੇ ਆਖਣ ਪਾਹੇ, ਕਿਤੇ ਕਹਿ ਕਹਿ ਉੱਠ ਜਾਹੇ। ਕਿਤੇ ਕਿਤੇ ਹੋਰ ਕਰੇ, ਤਾਂ ਆਖ ਨਾ ਸਕੇ ਕੇਈ ਕੇ। ਜੇਬੜ ਭਾਵੇ ਤੇਬੜ ਹੋਏ, ਨਾਨਕ ਜਾਣੇ ਸਾਚਾ ਤੋਏ। ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰਾ ਗਾਵਾਰ। ਸੋ ਦਰ ਕਿਹਾ ਸੋ ਕਰ ਕਿਹਾ, ਜਿਸ ਬਹਿ ਸਰਬ ਸੰਭਾਲੇ। ਬਾਜੇ ਨਾਦਨ ਇੱਕ ਸੰਕਾ, ਕਿਤੇ ਵਾਵਣ ਹਾਰੇ। ਕਿਤੇ ਰਾਗ ਪਰਿਸ਼ੋ ਕਹੀਏ ਨਾ, ਕਿਤੇ ਗਾਵਣ ਹਾਰੇ।
ਗਾਵੇ ਸੁਹਣੋ ਪੌਣ ਪਾਣੀ ਬਹਿ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣਾ ਹੈ ਲਿਖ ਲਿਖ ਧਾਰੀ ਵਿਚਾਰੇ ਗਾਵੇ ਈਸ਼ਰ ਬਰਮਾ ਦੇਵੀ ਸੁਹਣ ਸਦਾ ਸੁਆਰੇ ਗਾਵੇ ਇੰਦ ਦਾਸਨ ਬੈਠੇ ਦੇਵਤੇ ਆਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਖੀ ਸਰ ਜੋਗ ਜੋਗ ਬੇਦਾ ਨਾਲੇ ਗਾਵੇ ਮੋਹਣੀਆ ਮਨ ਮੋਹਨ ਸੁਰਤਾ ਮੱਝ ਪਾਇਆਲੇ ਗਾਵਣ ਰਤਨ ਪਾਏ ਤੇਰੇ ਆਠ ਸਾਠ ਤੀਰਥ ਨਾਲੇ ਗਾਵੇ ਜੋਗ ਮਹਾਬਲ ਚੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਬਰਪੰਡਾ ਕਰ ਕਰ ਰਖੇ ਸਾਰੇ ਸਹੀ ਤੁਦ ਨੂੰ ਗਾਵੇ ਚੁਸਤ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਸੇ ਗਾਵਣ ਸੇ ਮੈਂ ਕਿਸਨ ਆਵਣ ਨਾਨਕਿਆ ਗੀ ਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਚਾਸੀ ਕ੍ਰਿਸ਼ਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵਸੀ ਦੀ ਵੜਿਆਈ ਤੁਸ ਭਾਵੈ ਸੋਈ ਕਰਤੀ ਹੁਕਮਨਾ ਕਰਨਾ ਜਾਈ ਸੋ ਪਾਤ ਸਾਹੋ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਬਤ ਝੋਲੀ ਧਿਆਨ ਕੀ ਕਰਹਿ ਵਿਭੂਤ ਕਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲਚ ਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਥ ਆਦੇਸ਼ ਆਦ ਅਨੀਲ ਅਨਾਦ ਨਾਥ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੈ ਨਾਦ ਆਪ ਨਾਥ ਨਾਥੀ ਸਭ ਜਾਕੀ ਰਿਧ ਸਿੱਧ ਅਵਰਾ ਸਾਧ ਸੰਜੋਗ ਵਿਜੋਗ ਦੋਏ ਕਾਰ ਚਲਾਵੈ ਦੇਖੇ ਆਵੈ ਭਾਗ ਆਦੇਸ਼ ਤਿਸੇ ਆਦੇਸ਼ ਆਦ ਅਨੀਲ ਅਨਾਦ ਨਾਥ ਜੁਗ ਜੁਗ ਏਕੋ ਵੇਸ਼ ਇੱਕ ਮਾਈ ਜੁਗਤ ਬਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਸ ਪਾਵੈ ਤਿਵੇ ਚਲਾਵੈ ਤਿਉ ਹੋਵੇ ਫੁਰਮਾਨ ਉਹ ਵੇਖਿਆ ਉਹਨਾਂ

0: ਭੰਡਾਰ ਜੋ ਕਿ ਪਾਇਆ ਸੋ ਇੱਕ ਆਵਾਰ ਕਰ ਕਰ ਵੇਖੈ ਸਿਰ ਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਸੇ ਆਦੇਸ਼ ਆਦ ਅਨਿਲ ਅਨਾਦ ਨਾਹਕ ਜੁਗ ਜੁਗ ਇੱਕ ਹੋਵੇ ਸ ਇੱਕ ਤੋ ਜੀਵੋ ਲੱਖ ਹੋਵੇ ਲੱਖ ਹੋਵੇ ਲੱਖ ਵੀ ਸ ਲੱਖ ਲੱਖ ਗੇੜਾ ਆਖੀਐ ਹੈ ਇੱਕ ਨਾਮ ਜਗਦੀਸ ਏਤਰਾਏ ਪਦ ਪਵੜੀਆ ਚੜਿਆ ਹੋਏ ਏਕੀਸ ਚੁਨਕਲਾ ਆਕਾਸ਼ ਕੀ ਟੀਟਾ ਈਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁੱਤੀ ਛੁੱਟੈ ਸੰਸਾਰ ਜੇ ਸਦ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁਸੀ ਥਿੱਤੀ ਵਾਰ ਅਪਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਸਭ ਰੱਖੀ ਧਾਰ ਧਰਮਸਾਲ ਤਿਸ ਚੀਹ ਜੁਜ ਕੇ ਰੰਗ ਇਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਸੇ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੇ ਨੀਸਾਨ ਕੱਚ ਪਕਾਈ ਉਸੇ ਪਾਏ ਨਾਨਕ ਗਿਆ ਜਾ ਪਹਿ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਅੱਖ ਉਹ ਕਰਮ ਕੇਤੇ ਪਵਣ ਪਾਣੀ ਬੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜ ਕਰੀਏ ਹੈ ਰੂਪ ਰੰਗ ਕੇ ਵੇਸ ਕੇਤਿਆ ਕਰਮ ਭੂਮੀ ਮੇਰ ਕੇਤੇ ਕੇਸੇ ਸੂਰਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵ ਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਸੇ ਨਾਲ ਵਿਨੋਦ ਘੋੜ ਆਨੰਦ ਸਰਮ ਕਾਂਡ ਕੀ ਬਾਣੀ ਰੂਪ ਇਸੇ ਕਾਰਜ ਘੜੀਆ ਹੈ ਬਹੁਤ ਅਨੂਪ ਤਾਕਿਆ ਗੱਲਾਂ ਕੱਤੀਆਂ ਨਾ ਜਾਹੇ ਜੇ ਕੋ ਕਹੇ ਪਿੱਛੇ ਪਛਤਾਏ ਇਸੇ ਕੜੀਏ ਸੁਰਤ ਮਤ ਮਨ ਬੁੱਧ ਇਸੇ ਕੜੀਏ ਸੁਰਾ ਸਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਇਸੇ ਹੋਰ ਨਾ ਕੋਈ ਹੋਰ ਇਸੇ ਜੋਤ ਮਹਾਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਇਸੇ ਸੀਤੋ ਸੀਤਾ ਮਹਿਮਾ ਮਾਹੇ ਤਾ ਕਿ ਰੁਕਣਾ ਕਤਨੇ ਜਾਹੇ ਨਾ ਓਏ ਮਰੇ ਨਾ ਠਾਗੇ ਜਾਹੇ ਜਿਨ ਕੇ ਰਾਮ ਬਸੇ ਮਨ ਮਾਹੇ ਇਸੇ ਪਾਸ ਬਸੇ ਕੇ ਲੋਭ ਕਰਹੇ ਅਨੰਦ ਅਨੰਦ ਸੱਚਾ ਮਨ ਸੋਏ ਸੱਚ ਖੰਡ ਬਸੇ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਇਸੇ ਖੰਡ ਮੁੰਡਲ ਬਰਭੰਡ ਜੇ ਕੋ ਕਦੇ ਤਾਂ ਅੰਤ ਨਾ ਅੰਤ ਇਸੇ ਲੋਹ ਲੋ ਆਕਾਰ ਜਿਵ ਜਿਵ ਹੁਕਮ ਤੇ ਤਿਵਕਾਰ ਦੇਖੈ ਬਿਕਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਾਤ ਬਹਾਰਾ ਧੀਰ ਸੁਨਿਆਰ ਅਹਿਰਨ ਮਤ ਬੇਦ ਹਥਿਆਰ ਪਉ ਕੱਲਾ ਅਗਨ ਤਬਕਾਓ ਭਾਂਡਾ ਪਉ ਅੰਮ੍ਰਿਤ ਚਾਲ ਕਰੀਏ ਸਭ ਸੱਚੀ ਟਕਸਾਲ ਜਿਨਕੋ ਨਜ਼ਰ ਕਰਮ ਤਨਕਾਰ ਨਾਨਕ ਨਜ਼ਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਸਤ ਮਹਤ ਇਸਰਾ ਦੋਈ ਦਾਈ ਦਾਇਆ ਖੇਲੈ ਸਗਲ ਜਗਤ ਚੰਗੀ ਆਇਆ ਬੁਰੇ ਆਇਆ ਬਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਕੈਮ ਸਕਤ ਕਾਲ ਨਾਨਕ ਤੇ ਮੁਖੀ ਉਚਲੇ
1: ਸੋਦਰ ਰਾਗ ਆਸਾ ਮਹੱਲਾ ਪਹਿਲਾ।

ਗੰਭੀਰਾ ਗੁਣੀ ਗਹੀਰਾ ਹੋਏ ਨਾ ਜਾਣੇ ਤੇਰਾ ਕੀਤਾ ਕੇਵਟ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ।

ਅਸਮ ਵਸਾਰੇ ਤੇਕ ਮਜਾਤ ਨਾਨਕ ਨਾਵੇ ਬਾਜ ਸਨਾਤ ਰਾ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਏ।

ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁੱਕੇ ਕਾਸ ਟਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਣਤਾ ਹੋਏ ਨਾ ਕਿਸਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ।

ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਅਪਾਰਾ, ਸਭ ਧਿਆਵੇ ਸਭ ਧਿਆਵੇ ਤੁਧ ਜੀ, ਹਰ ਸੱਚ

ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨ ਭਇਆ, ਪ੍ਰਣਵੰਤ ਨਾਨਕ ਤਿੰਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾ। ਭਈ ਪ੍ਰਾਪਤ ਮਾਨੁਖ ਦੁਹਰੀਆ, ਗੋਬਿੰਦ ਮਿਲਣ ਕੀ ਏ ਤੇਰੀ ਬਰੀ।

ਨਾਨਾ ਏਕ ਤੋਹੀ ਸਹਿਸ ਪਦ ਮਿਬਿਣ ਨਾਨ ਏਕ ਪਦ ਗੰਧ ਬਿਨ ਸਹਿਜ ਤਾਵ ਗੰਧ ਇਵ ਚਲ ਤਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਇਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ

ਦਾਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਹਾਜ ਹੋ ਹਰ ਗੁਰ ਤੇ ਮਨੀ ਬਸੇਰਾ ਨਿਜ ਕਾਰ ਮੈਲ ਪਾਵੋ ਸੁਖ ਸਹਿਜ ਬੋਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮਾਗੈ ਮੋਕੋ ਕਰ ਚੰਤਨ ਕੀ ਧੂਰੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸ੍ਰੀ ਰਾਗ ਮਹੱਲਾ ਪੰਜ ਮਹੱਲਾ ਪਹਿਲਾ ਘਰ ਪਹਿਲਾ ਮੋਤੀ ਤਾਂ ਮੰਦਰ ਉਸਰੇ ਰਤਨਿਆ ਰਤਨੀ

ਗੁਰ ਬਿਨ ਤੁਰ ਕੁੱਟੀ ਚੁੱਟ ਸੀ ਸਚ ਮਿਲਿਆ ਸੁਖ ਹੋਏ ਨਿਜ ਘਰ ਮੈਲ ਪਛਾਣੀਏ ਨਦਰ ਕਰੇ ਮਲ ਧੋਏ ਮੈਨੂੰ

0: ਦੇਤੇ ਹੈ ਉਦਾਨੰ ਹੁਣ ਖੇਤੇ ਖੇਤੇ ਰਤਨ ਤੁਮੰਦ
1: ਖੇਤੀਆਂ ਪਾਣੀ ਖੇਤੀਆਂ ਪਾਣੀ ਖੇਤੇ ਪਾਸ ਰਹਿੰਦਰ
0: ਖੇਤੀਆਂ ਸੁਖੀ ਨਾਨਕ ਅੰਤ ਨਾ ਅੰਤ
2: ਗਿਆਨ ਅੰਤ ਮੈਂ ਗਿਆਨ ਪਰਚੰਦ।

ਇੱਥੇ ਮੂਰਖ ਨਹੀਂ ਇੱਥੇ ਅੰਗੂਰ ਤੋਂ ਸ਼ਰਮਾ ਇੱਥੇ ਬਾਤ ਕਰੀਦਾ ਬੰਦ ਖਲਾਸੀ ਭਾਣੇ ਹੋਰ ਆਸ ਨਾ ਸਕੈ।

ਕਿਤੇ ਕਿਤੇ ਸੰਤੋਂਦ ਕਿਤੀਆਂ ਪਾਣੀ ਕਿਤੀਆਂ ਪਾਣੀ ਕਿਤੇ ਪਾਪ ਸਰੇਂਦਰ ਕਿਤੀਆਂ ਸੁਖੀ ਨਾਨਕ ਅੰਤ ਨਾ ਅੰਤ।

ਕਰਮੀ ਕਰਮੀ ਹੋਏ ਵਿਚਾਰ ਜਿੱਥੇ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੇ ਕੱਚ ਪਾਈ ਉੱਥੇ ਪਾਏ ਨਾਨਕ ਗਿਆ ਕਰਮ ਖੰਡ ਦਾ ਇਹੋ ਗਿਆਨ ਖੰਡ ਦਾ ਕਿਤੇ ਪੌਣ ਪਾਣੀ ਵੈ ਸੰਤਰ ਕਿਤੇ ਕਾਨ ਮਰੇ ਕਿਤੇ ਪਰਮੈ ਘਾਟ ਕਰੀਏ ਵਿਭਰੰਤੇ।

0: ਨਾਨਾ ਮਨ ਕੇਤੇ ਕੇਤੇ ਰਤਨ ਤੁੰਦ
1: ਕੇਤੀਆਂ ਪਾਣੀ ਕੇਤੀਆਂ ਪਾਣੀ ਕੇਤੇ ਪਾਸ ਸੁਰਿੰਦਰ
0: ਕੇਤੀਆਂ ਸੁਖੀ ਨਾਨਕ ਅੰਤ ਨਾ ਅੰਤ
2: ਗਿਆਨ ਅੰਤ ਮੈਂ ਗਿਆਨ ਪਰਚਨ।

ਪਾਰ ਕਰੇ ਤੂੰ ਜੋ ਜੀ ਜਾ ਤਿਰੰਗਾ ਕਹਿਣਾ ਸਭ ਨਾਲ ਕਿਆ ਮੁੜੀ ਐਵੇਂ ਕਾਲਕ ਜਾਣੇ ਕੋਏ ਕਿੱਤਾ ਟਾਂਸ ਵਾਲਿਆਂ ਨੂੰ

ਕਿੱਥੇ ਕਿੱਥੇ ਰੱਖਣ ਤੂੰ ਹੁੰਦਾ ਕਿੱਥੀਆਂ ਸੁੱਤੀ ਨਾਨਕ ਅੰਤ ਨਾ ਅੰਤ ਗਿਆਨ ਅੰਤ ਮੈਂ ਗਿਆਨ ਪ੍ਰਚੰਡ।

ਇੱਥੇ ਖੱਪ ਪੈਂਦੇ ਸਾ, ਇੱਥੇ ਲੈ ਲੈ ਮੁੱਕਰ, ਇੱਥੇ ਮੂਰਖ ਖਾਈ ਸਾ, ਇੱਥੇ ਅੰਗੂਪ ਧੂਪ ਸਰਮਾ, ਇੱਥੇ ਦਾਸ ਤਰੀਦਾ ਸਾ, ਬੰਦ ਖਲਾਸੀ ਭਾਣੇ ਹੋਰ ਆਤਮ ਚੱਕੇ।

ਸੋਹਨ ਪ੍ਰਵਾਨ ਨਦਰੀ ਕਰਮ ਸੋਹਣੇ ਕੱਚ ਖਾਈ ਉੱਥੇ ਪਾਏ ਨਾਨਕ ਪੈਰਾਂ ਕਰਮ ਖੰਡ ਦਾ ਇਹੋ ਗਿਆਨ ਖੰਡ ਦਾ ਕਿਤੇ ਪੌਣ ਪਾਣੀ ਵੈ ਸੰਤਰ ਕਿਤੇ

ਇੱਥੇ ਅਬ ਸੁਪੈਂਦੇ ਦਾ ਇੱਥੇ ਲੈਲਾ ਮੁਕਰ ਇੱਥੇ ਮੂਰਤ ਖਾਈ ਦਾ ਇੱਥੇ ਅੰਗੂਪ ਸੁਸਰ ਇੱਥੇ ਦਾਤ ਤਰੀ ਦਾ ਬੰਦ ਖਲਾਸੀ ਭਾਣਾ ਹੋਰ ਆਖਣ ਸਕਿਆ ਜੇ ਕੋ ਫੈਸਲੇ ਆਖਣ

ਕਹਿੰਦੇ ਕਿਤੇ ਰਤਨ ਤੂੰ ਕਿਤੀਆਂ ਸੁਣੀ ਨਾਨਕ ਅੰਤ ਨਾ ਅੰਤ ਗਿਆਨ ਅੰਤ ਮੈਂ ਗਿਆਨ ਪਰਚੰਦ।

ਕੰਧ ਖਲਾਸੀ ਭਾਣੇ ਹੋਰ ਆਸ ਨਾ ਸਕਿਆ ਜੇਕੋ ਫਾਇਸ਼ਿਆ ਖਣ ਉਹ ਜਾਣੇ ਦਿੱਤਿਆਂ ਨੂੰ ਆਪੇ ਜਾਣੇ।

ਰਾਤੀ ਰੁੱਤੀ ਛੱਤੀ ਪਾ ਪੌਣ ਪਾਣੀ ਅੱਗੀ ਪਾਤਾ ਵਿਸ਼ ਵਿੱਚ ਧਰਤੀ ਥਾਪ ਸੀ ਧਰਮ ਕਰਮੀ ਕਰਮੀ ਹੋਏ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੇ ਕੱਠ ਆਈ ਉੱਥੇ ਪਾਏ ਨਾਨਕ ਗਿਆ ਕਰਮ ਖੰਡ ਦਾ

ਇੱਥੇ ਖੱਬ ਸੁਪੈ ਮੈਸਾ ਇੱਥੇ ਲੈ ਲੈ ਮੁਕਰ ਇੱਥੇ ਮੂਰਤ ਖਾਹੀ ਨਾ ਇੱਥੇ ਅੰਕੂਪ ਕੂਪ ਕਰੂ ਇਹ ਭੇਦਾਸ ਤਰੀਕਾ ਬੰਦ ਖਲਾਸੀ ਭਾਣਾ

0: ਤੇ ਤੇ ਉਤਾਨ ਮਨ ਕੇਤੇ ਕੇਤੇ ਰਖਣ ਤੂੰ
1: ਕੇਤੀਆਂ ਪਾਣੀ ਕੇਤੀਆਂ ਪਾਣੀ ਕੇਤੇ ਪਾਸ ਰੇਂਦਰ
0: ਕੇਤੀਆਂ ਸੁਣੀ ਨਾਨਕ ਅੰਤ।

ਉੱਪਰ ਮੇਰਾ ਬ੍ਰਹਮਚਾਰੀ ਜੇ ਕਾਹੇ ਬੁਰਾ ਨਾ ਪਿਆ ਬ੍ਰਹਮਚਾਰੀ ਦੇ ਉੱਪਰ ਆਦ ਬ੍ਰਹਮਚਾਰੀ ਦਾ ਨਹੀਂ ਵਿਨਾਸ ਬ੍ਰਹਮਚਾਰੀ ਦਾ ਨਾਮ ਹੀ ਧੰਦਾ ਬ੍ਰਹਮਚਾਰੀ ਦੇ ਧਾਰ ਬੰਦਾ ਬ੍ਰਹਮਚਾਰੀ ਕਾ ਨਾਮ ਆਧਾਰ ਬ੍ਰਹਮਚਾਰੀ ਕਾ ਨਾਮ

ਕੋਟ ਜਿਤਿ ਜੋਗੀ ਕੇ ਕੋਟ ਰਾਜਨ ਭੋਗੀ ਕਈ ਕੋਟ ਪੌਣ ਪਾਣੀ ਵੈ ਸੰਤਰ ਕਈ ਕੋਟ ਦੇ ਧੂ ਮੰਗਲ ਸਗਲ ਸਮੱਗਰੀ ਆਪਣਾ ਸੰਸਾਰਾ ਨਾਨਕ ਜੀ ਦੇ ਭਾਵਾ ਤੇ ਨਿਸਤਾਰਾ ਹੈ।

ਜਕਿਨਲ ਪੈਦਾਲ ਕਈ ਮੋਟੂਤ ਪੇ ਸ਼ੁਕਰ ਮਿਰਗਾਜ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਮੈਡਲ ਨੀ ਖਾਏ ਕਈ ਕੋਟ ਕਾਲਾ ਤਿਲ ਪਾਏ

ਇੱਕ ਉੱਪਰ ਜੇ ਜਾਂਦੀ ਆ ਤਾਂ ਤੁਸੀਂ ਕੱਟਿਆ ਜਾਂਦੀ ਬਾਦਾ ਦੇਖੋ ਹਰ ਮੰਚ ਤੇ ਆਵਾਜ਼

ਇੱਥੇ ਖੱਪ ਪੈਂਦੇ ਸਾ, ਇੱਥੇ ਲੈ ਲੈ ਮੁੱਕਰ, ਇੱਥੇ ਮੂਰਖ ਖਾਈ ਸਾ, ਇੱਥੇ ਅੰਦੂਪ ਉੱਤਰ, ਇਹ ਭੇਦਾਸ ਤਰੀਕਾ ਸਾ, ਬੰਦ ਖਲਾਸੀ ਭਾਣਿਆ ਹੋਰ।